ਗੁਰੂ ਰੂਪ ਸਾਧ ਸੰਗਤ ਜੀਓ, ਜੋ ਗੁਰਦੁਆਰਾ ਸਾਹਿਬ ਵੱਲੋਂ ਅੱਜ ਤੋਂ ਜੋ ਜੂਨ 84 ਦੇ ਸ਼ਹੀਦਾਂ ਦੀ ਯਾਦ ਕਰਦੇ ਹੋਏ ਉਹਨਾਂ ਨੂੰ, ਸੋ ਉਸ ਦੇ ਸੰਬੰਧ ਵਿੱਚ ਸਮਾਗਮ ਰੱਖੇ ਹਨ। ਸੋ ਪ੍ਰਬੰਧਕ ਵੀਰਾਂ ਨੇ ਉਪਰਾਲਾ ਕੀਤਾ ਹੈ ਕਿ ਰੋਜ਼ਾਨਾ ਹੀ 5 ਤੋਂ 6 ਵਜੇ ਤੱਕ ਕੀਰਤਨ ਸਮਾਗਮ ਸ਼ੁਰੂ ਹੋਇਆ ਕਰਨਗੇ। ਤਕਰੀਬਨ 9 ਕੁ ਵਜੇ ਤੱਕ ਰਾਤ ਦੇ ਦੀਵਾਨ ਸਜਾਇਆ ਕਰਨਗੇ। ਸੋ ਆਪ ਸਾਰ ਸੰਗਤਾਂ ਨੂੰ, ਜਿੰਨੀਆਂ ਵੀ ਲਾਈਵ ਸੰਗਤਾਂ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਸ਼ਾਮਾਂ ਨੂੰ ਰੋਜ਼ਾਨਾ ਹੀ 5 ਤੋਂ 6 ਵਜੇ ਕੀਰਤਨ ਆਰੰਭ ਹੋਣਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ। ਸੋ ਆਓ ਸਾਰੇ ਆਪਾਂ ਰਲ ਕੇ ਕੀਰਤਨ ਦੀ ਹਾਜ਼ਰੀ ਲਵਾਈ।

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿ ਵਿੜਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਗੁਣ ਪਾਹੇ, ਉੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ

ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਦਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੂੰ ਕਰਤਾ ਸਚਿਆਰ ਮੈਡਾ ਸਾਈ, ਜਾ ਤੋ ਭਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ।

ਕਰਿਆ ਸਭ ਬੈਰਨ ਕੋ ਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰਨਾ ਧਿਆਵੂੰ

ਤਜ ਸੇ ਤਜ ਕਿੰਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਕ੍ਰਿਅ ਕੈਠਾ ਸਗਰੀ ਸਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਮਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ।

ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ

ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਦੇ ਆਈ ਆਏ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆਏ ਘਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੱਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਅਤੇ ਰਾਹ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ।

ਸਿੱਖਾ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰੱਖਾ, ਬਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਮਹਾਨ ਪਿੱਤਰ ਸਥਾਨ, ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅੱਜ ਦੇ ਦਿਨ ਸਤਿਗੁਰੂ ਜੀ ਭਾਰਤੀ ਹਿੰਦੁਸਤਾਨ ਸਰਕਾਰ ਵੱਲੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਗਏ ਸ਼ੁਰੂ ਹੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਜ ਵੀ ਪਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਅੱਜ ਤੋਂ ਹੀ ਭਾਰਤੀ ਹਿੰਦੁਸਤਾਨ ਸਰਕਾਰ ਵੱਲੋਂ ਤੋਪਾਂ ਰਾਹੀਂ, ਟੈਂਕਾਂ ਰਾਹੀਂ, ਗੋਲੀਆਂ ਰਾਹੀਂ ਟਹਿ ਟਹਿਰੀ ਕੀਤੇ ਗਏ ਅਤੇ ਸਤਿਗੁਰੂ ਜੀ ਅੱਜ ਦੇ ਦਿਨ ਹੀ ਆਪ ਜੀ ਦੇ ਸੂਰਮੇ ਸਿੰਘ ਭਾਈ ਸਾਹਿਬ ਸ਼ਹੀਦ, ਭਾਈ ਸਾਹਿਬ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਸਮੂਹ ਘੱਲੂਕ 1984 ਦੇ ਵਿੱਚ ਘੱਲੂਕਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਅੱਜ ਦੇ ਰੋਜ਼ ਤੋਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਦਾ ਕੀਰਤਨ ਦਰਬਾਰ ਅਤੇ ਸ਼ਹੀਦੀ ਹਫ਼ਤਾ ਪ੍ਰਾਰੰਭ ਹੋ ਰਿਹਾ ਹੈ। ਸਭ ਤੋਂ ਪ੍ਰਥਮ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸ਼ਬਦ ਚੌਂਕੀ ਰਹਿਰਾ ਸਾਹਿਬ ਕੀਰਤਨ ਜੀ ਕੇ ਅਰਦਾਸ ਸੋਧਰਾ ਸਾਹਿਬ ਜੀ ਦੇ ਪਾਠ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ। ਅਗਾਂਹ ਵਾਸਤੇ ਸੁੱਚ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਅਰਦਾਸਾਂ ਬਖਸ਼ਣੀਆਂ। ਸਮੂਹ ਸਾਧ ਸੰਗਤ ਬੀਬੀਆਂ ਵੱਲੋਂ ਸੁਖ ਸਾਹਿਬ ਜੀ ਦੇ ਪਾਠ ਕੀਤੇ ਗਏ, ਕਿਰਪਾ ਕਰਨੀ ਪਰਿਵਾਰਾਂ ਬੀਬੀਆਂ ਵੱਲੋਂ ਕੀਤੇ ਗਏ ਪਾਠ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਭਾਈ ਤਾਰਾ ਸਿੰਘ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਭਾਈ ਤਾਰਾ ਸਿੰਘ ਸਿਰ 'ਤੇ ਮਿਹਰ ਪ੍ਰਾਰਥਨਾ, ਪਰਿਵਾਰ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਿ ਸਰਪ ਅਨੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖ ਵਾਕ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਤ ਮਨ ਚ ਹਾਜ਼ਰੀਆਂ ਭਰ ਰਹੇ ਹੋ। ਅੱਜ 1 ਜੂਨ ਹੈ। ਅੱਜ ਦੇ ਦਿਨ ਹੀ ਭਾਰਤੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੱਜ ਤੋਂ ਫੌਜੀ ਹਮਲੇ ਸ਼ੁਰੂ ਹੋ ਗਏ ਸਨ। 6 ਜੂਨ ਤੱਕ ਲਗਾਤਾਰ ਉਹਨਾਂ ਨੇ ਸਿੰਘਾਂ ਨੂੰ ਅਤੇ ਸੰਗਤਾਂ ਨੂੰ ਸ਼ਹੀਦ ਕੀਤਾ। ਅੱਜ ਦੇ ਦਿਨ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ ਦੀ ਪਹਿਲੀ ਸ਼ਹੀਦੀ ਹੈ, ਜੋ ਬਾਬਾ ਟਲ ਰਾਏ ਦੇ ਬਿਲਡਿੰਗ ਦੇ ਉੱਤੇ ਸ਼ਹੀਦ ਹੋਏ ਸਨ। ਆਓ ਸ਼ਹੀਦੀ ਹਫ਼ਤਾ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਾ ਸ਼ਹੀਦੀ ਹਫ਼ਤਾ ਅੱਜ ਪ੍ਰਾਰੰਭ ਹੋ ਰਿਹਾ ਹੈ। ਸ਼ਾਮ ਦੇ ਦੀਵਾਨ ਇਸੇ ਸੰਬੰਧ ਸਜਾ ਕਰਨਗੇ। ਆਉਣ ਵਾਲੇ ਸ਼ਨਿਚਰਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਵਾ ਰਹੇ ਹਨ ਅਤੇ ਨਾਲ ਹੀ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸੈਨ ਫਰਾਂਸਿਸਕੋ ਵਿਖੇ ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਆਰੰਭ ਹੋਵੇਗੀ, ਕੱਢੀ ਜਾਵੇਗੀ। ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਪਰਿਵਾਰਾਂ ਸਾਹਿਬ ਸਭ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੇਤ ਪ੍ਰਜਾ ਪ੍ਰਜਾ ਕੱਟ ਬਾਰੇ ਕਬੂਨਾ ਸਾਡੇ ਖੇਤ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਹੀਦੀ ਹਫ਼ਤਾ ਅੱਜ ਤੋਂ ਪ੍ਰਾਰੰਭ ਹੈ ਜੀ। ਅਸੀਂ ਸੰਬੰਧ ਦਵਾਨ ਸਾਜਲੈਂਡ ਭਾਈ ਸਾਹਿਬ ਕੁਲਦੀਪ ਸਿੰਘ ਜੀ ਸਾਡੇ ਪਾਸ ਪਹੁੰਚੇ ਹਨ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਦੇ ਸੰਗਤ ਵੱਲੋਂ ਜੀ ਆਇਆਂ ਕਹਿੰਦੇ ਹਾਂ ਜੀ। ਉਹਨਾਂ ਪਾਸੋਂ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇ ਬਹੁਤ ਪਿਆਰ ਭਾਵਨਾ ਨਾਲ ਅਲਾਹੀ ਬਾਣੀ ਦਾ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਔਰ ਆਰਤੀ ਅਤੇ ਆਰਤੇ ਦੇ ਪਵਿੱਤਰ ਕੀਰਤਨ ਸ੍ਰਵਣ ਕੀਤੇ ਹਨ। ਇਹ ਸਮੁੱਚਾ ਸਮਾਗਮ ਮਹਾਨ ਸ਼ਹੀਦਾਂ ਦੀ ਮਹਾਨ ਪਵਿੱਤਰ ਯਾਦ ਨੂੰ ਸਮਰਪਿਤ ਹੈ ਭਾਈ। ਸੋ ਸਤਿਗੁਰ ਮੇਹਰ ਕਰਨ ਆਪ ਸਰਬੱਤ ਸੰਗਤਾਂ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਔਰ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਅੱਜ ਸ਼ਰਧਾ ਦੇ ਫੁੱਲ ਆਪਾਂ ਭੇਟ ਕਰਨ ਵਾਸਤੇ ਗੁਰੂ ਮੈਂ ਚਰਨਾਂ 'ਚ ਪਹੁੰਚੇ ਹਾਂ। ਮੇਰੀ ਅਤੇ ਆਪਣੀ ਹਾਜ਼ਰੀ ਕਰਾਂ ਗੁਰੂ ਚਰਨਾਂ 'ਚ ਲਵਾਇਓ, ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਓ ਸੀਸ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਪਾਂ ਸਾਰੇ ਰਲ ਕੇ ਸ਼ਹੀਦਾਂ ਨੂੰ ਯਾਦ ਕਰਾਂਗੇ।

जा का सतगुर पूरा, जा को हर रंग लागो इस युग में सो कहियत है सूरा। गुर का शब्द मन्ने सो सूरा। सूरमा क्या गया है जो गुरु के शब्द नू मन लवे। गुरु ग्रंथ साहिब का फरमान है गुर का शब्द मन्ने सो सूरा। सिख धर्म के आदिकाल तो लैके ही गुरु कलगीधर महाराज दी बख्शिशां गुरु नानक देव जी की मेहर है कि आदिकाल तो सिख जड़े जुल्म के खिलाफ लड़ते रहे ने। जबर का टाकरा सबर नाल गुरु के सिखा ने किया है। जे शहीदां दी गुरसिखी विच शहादत वेखीए तो तुहानू गुरु नानक देव जी महाराज के वेले भाई तारू जी तिन्हां दे जिक्र मिलदा। सत्संगियो ईमनाबाद के निवासी सी, बाबर ने हमला किया। जैसी में आवै खसम की बाणी तैसड़ा करी ज्ञान वे लालो। पाप की जंज लै काबल होताया जोरी मंगे दान वे लालो। सो पाप की जंज लै के लाड़ा बन के बाबर आया। ईमनाबाद ते हमला किया ते सारे शहर लुटिया पुटिया। हुक्म दिता कि सारे घर साड़ दिओ। अग लाई जा रहे ने। एक गुरु का सिख नाल लैके कोई नौजवानों अग बुझाई जा रहा। पुछया भाई तू की करदा? तो गुरु के सिख ने पुछया तुसी की करदे जे? कहिंदे साडे हुक्म है बादशाह दा कि अग लाई जाओ। तो गुरु का सिख कहिंदा साडे पातशाह दा हुक्म अग बुझाई जाओ। प्यार नाल बोलो सतनाम वाहिगुरु। गुरु के सिख का कर्म है बुझाउणी ते सत्संगी जालमां का कर्म है अग लाउणी। गुरु का सिख सरबत का भला मंगदा। नानक नाम चढ़दी कला तेरे भाणे सरबत का भला। इसलिए उन्होंने वरजिया तो गुरु का सिख कहिंदा नहीं मेरी ड्यूटी पाई। आप सुट के शहीद कर दिता गया गुरु के सिख नूं। ये जिक्र मिलता पहला गुरु का सिख ईमनाबाद भाई तारू जी शहीद होए ने। सो सत्संगियो जो सिख कौम का असं इतिहास पढ़ते हैं तो गुरु नानक देव जी ने बचन उचारण किए बारां ते वधीक बाणी है पवित्र। जो असं गुरु ग्रंथ साहिब के दर्शन करते हैं तो बारां ते वधीक तुहानू गुरु ग्रंथ साहिब के 1410 अंग उत्ते सुशोभित हैं। गुरु नानक देव जी फरमान करते हैं कि जौ तो प्रेम खेलण का चाओ सिर तर तली गली मेरी आओ इत मारक पैर त्रीजै सिर दीजै काणना की जय। इसलिए गुरु का सिख सीस तली ते रख के ही विचरदा है। जुल्म दे खिलाफ अन्याय दे खिलाफ जालमां दे खिलाफ गुरु का सिख लड़दा है। कल काती राजे का साई धर्म पंख कर उड़ रहा। कूड़ अमावस सच चंद्रमा दिसे नाही कह चढ़िया। सो जिहड़े राजे सी इक साई बन गए। ऐसी हालत बन गई। गुरु नानक देव जी ने सच का उपदेश दिता। सत्संगियो नानक राज चलाया सच कोट सताणी नीव दै। सत्ता ते बलवंडा जिगर करते ने कि गुरु नानक देव जी सच्चे पातशाह ने सच की नींह रखी ते राज दा संकल्प लिया। गुरु नानक देव जी ने नानक राज चलाया सच कोट सताणी नीव दै। सच की नींह रख के सिखी दे महल की नींह रख के सच दे राज दा सुपना लिया गुरु नानक देव जी महाराज जी ने। नींह किड्डी क रखी? जिन्ना विशाल आपां कोई महल खड़ा करदे उन्नी ही विशाल नींह हुंदी। प्यारिओ जिहड़ी गुरु नानक देव ने सिखी दे महल की नींह रखी ते भाई गुरदास जी कहिंदे बाबे तारे चार चक नौ खंड प्रथमी सच्चा ढोआ गुरमुख काल विच प्रगट होआ। चारे कुंटा च नीह रखी उत्तर दखण पूर्व पछम दे विच। और ऐसा सिखी का महल सार है। ये गुरु नानक देव की कृपा जी आप विदेशों अज बैठ के सत समुद्रों पार ही गुरु दियां बख्शिशां लै रहे। प्यारियो प्यार नाल बोलो सतनाम वाहिगुरु। सो बेनती करते हैं कि सिख कौम हमेशा वाद ते संघर्षमयी रही है। बड़े बड़े घल्लूघर साढ़े ते वापरे। सानू सत्संग वढ़िया गया चीरिया गया बंद बंद किए गए कीमा कीमा गुरु के सिख किए गए। बीबिया तो भैन साड़िया पट्टी तो लाहौर दिया जेलों में सवा सवा मन पीसने पीसे। छोटे छोटे बच्चों के टुकड़े कड़वा के गलों च हार पवा लै। शाम को रह रसाई का पाठ का समा होया सारा दिन दिया खपिया बीबिया। सत्संगियो रह रसाई का पाठ किया अरदास की
हे अकाल पुरख वाहिगुरू तेरे भाणे विच चार पैर दिन बतीत होया सुखां नाल रात आई सुखां नाल बतीत करवा लैणी बेनती करदे अज कर सानूं सारे सुख ने कोई वाहिगुरू कोई आपां दिक्कत नहीं वाहिगुरू की कृपा फिर भी असी रहरा साहिब दा पाठ करन तों आसा पासा करदे सवा मन पीसना पीसना नाल बच्चियां नूं छोटे छोटे बच्चियां नूं दुध भी देना ते सत्संगी रात नूं जालम छातियां दे पत्थर रख दिंदे पत्थर बीबियां दे फिर भी वाहिगुरू की रजा च रही हैं कादी कृपा सी गुरु नानक देव जी की मेहर सत्संगी सो बेनती करदे आं आदि काल तों सिखां नाल अन्याय हुंदा रिहा 1947 दे विच साडे नाल धोखा होया साडा जिहड़ा देश पंजाब सी इहनूं दो फाड़ करके राजनीति ने ऐसा खंजर खोभिया सिखां दे दिलां विच 10 लाख के करीब जिहड़े साडे सिख सी इह शहीद हो गए और साडे नाल फिर सत्संगी इन्हां ने मतरेई मां वाला सलूक किया अन्याय किया और देश की आजादी तो कुछ ही समा पिछों सिखां नूं जराइम पेशा ऐलान कर दिता गया सिख डाकू हुंदे ने सिख लुटेरे हुंदे ने इन्हां दा विश्वास ना करो जराइम पेशा मतलब जिहड़े सिख ने कहिंदे डाकू ते बदमाश है इन्हां तों बच के रहो आजाद हिंदुस्तान ने जे सब तो पहली किसी नूं हाथ कड़ी लगी है ते 1959 दे विच मास्टर तारा सिंह जी नूं लगी है सब तो पहली हाथ कड़ी ही सिख नूं लगी है जिन्हां सिखां ने देश की आजादी लई 90% तो उत्ते कुरबानियां कीतियां इत्थे बस नहीं 1955 दे विच श्री हरिमंदर साहिब जी दे उत्ते एक वार समय की सरकार ने हमला किया बेअंत गुरु के सिख शहीदियां पा गए उस समय भी बाद विच सत्संगीओ वख वख सूबे नूं बणन की एक प्रक्रिया शुरू हुई बोली के आधार उत्ते वख वख सूबे बने जिवें जिहड़ी कन्नड़ बोली है उन्हां नूं कर्नाटका दे दिता गया तामिल बोली तमिलनाडु दे दिता गया इस तरह वख वख जिहड़े सी स्टेटां बन गईआं जिवें मराठी बोलदे ने महाराष्ट्र दे दिता गया सिखां ने अपना संघर्ष शुरू किया कि असी देश लई सब तो वध कुरबानियां कीतियां साडा भी पंजाबी बोलदा एक वखरा स्टेट चाहीदा है बड़े मोर्चे लाए गए गिरफ्तारियां दित्तियां गईआं डांगां खाधियां घोड़ियां दे पैरां हेठ टापां हेठ लताड़े गए 122 दे करीब सिख शहीद हो गए ते हजारां ही बेघर कर दित्ते गए पर सानूं जिहड़ा सी स्टेट दित्ता गया सूबा दित्त गया तोड़ के दे दित्ता किसी ने हरियाणे की मंग नहीं सी कीती बिना मंग तो हरियाणा दित्ता गया किसी ने हिमाचल की सो मंग नहीं सी कीती पंजाब नूं तोड़ के ते हरियाणा बना दिता गया ते हिमाचल बना दिता गया बेनती करदे आं महाराजा रणजीत सिंह दे वेले 3.5 लाख वर्ग किलोमीटर साडा राज सी किन्ना सी 3.5 लाख वर्ग किलोमीटर ते जदों देश की वंड हो गई राजनीतिक लोकां ने अपनी रोटियां सेकियां ते साडी धरती किन्नी रह गई पंजाब की 1.5 लाख फिर वर्ग किलोमीटर अद्धी रह गई 3.5 तों 1.5 लाख वर्ग किलोमीटर रह गई फिर समय की सरकार ने साडे नाल अन्याय किया सानू एक छोटा जा स्टेट दे दिता गया जिस चों हरियाणा कढ दिता गया हिमाचल कढ दिता गया सिर्फ हुण साडे कोल जिहड़ा पंजाब है 50,000 वर्ग किलोमीटर रह गया 3.5 लाख वर्ग किलोमीटर साढ़े कोल सी राज 3 लाख साढ़े तो खो के ते 50,000 वर्ग किलोमीटर सानू छोटा जा स्टेट दिता गया समय समय ते सिखां ने मंगा कीतियां वध अधिकारां की गल कीती पाणियां की गल कीती फौज दे विच भर्ती की साढ़े सिखां ने गल कीती पर कदे भी सरकार किसी ने भी साड़ी मंग मन्नी नहीं वार वार मोर्चे लाने पे शहीदियां देनियां पईआं सत्संगीओ समय की सरकार ने हमेशा ही पंजाब दे विच गुरु डम नूं बढ़ावा दिता पंजाब दे विच जिहड़ा गुरु डम सी इहनूं वध तों वध हल्लाशेरी दित्ती गई एक नकली निरंकारी खड़े किए गए उन्होंने सपोर्ट दित्ती गई उन्होंने सरकारी सिक्योरिटी दित्ती गई थां थां ते उन्हां दे जलसे कढे गए उन्हां दे प्रोग्राम करवाए गए जिथे भी प्रोग्राम हुंदा सिखां दे खिलाफ बोलदे साडी बाणी दे खिलाफ बोलदे गुरुआं दे खिलाफ बोलदे
ਜੇ ਸਿੱਖ ਉਹਦਾ ਵਿਰੋਧ ਕਰਦੇ ਨੇ ਤੇ ਫਿਰ ਸਤਸੰਗ ਉਹ ਕਈ ਥਾਵਾਂ 'ਤੇ ਜਿਵੇਂ ਕਾਨਪੁਰ ਹੈ, ਜਿਵੇਂ ਇੰਦੌਰ ਦੇ ਵਿੱਚ ਹੈ, ਬਹੁਤ ਸਾਰੇ ਹੋਰ ਥਾਵਾਂ ਦੇ ਉੱਤੇ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ। ਅੰਤ ਨੂੰ ਸਮਾਂ ਆਇਆ, ਪੰਥਕ ਸਰਕਾਰ ਸੀ ਸਾਡੀ, ਜਿਹੜੀ ਪੰਥਕ ਕਹਿ ਕੇ ਸਾਨੂੰ ਲੁੱਟਦੀ ਰਹੀ, ਸਾਨੂੰ ਗੁੰਮਰਾਹ ਕਰਦੀ ਰਹੀ। ਇਹਨਾਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ 1978 ਦੇ ਵਿੱਚ, ਸਮੇਂ ਦਾ ਨਿਰੰਕਾਰੀ, ਨਕਲੀ ਨਿਰੰਕਾਰੀ ਗੁਰਬਚਨਾ, ਉਹਨੂੰ ਅੰਮ੍ਰਿਤਸਰ ਦੇ ਵਿੱਚ ਉਹ ਵੀ ਵਿਸਾਖੀ ਵਾਲੇ ਦਿਨ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਵਿਸਾਖੀ ਦਾ ਦਿਹਾੜਾ ਸਾਡਾ ਪਵਿੱਤਰ ਦਿਹਾੜਾ ਸਤਸੰਗੀਓ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭਾਈ ਪਾਰੋ ਨੇ ਬੇਨਤੀ ਕੀਤੀ ਕਿ ਹੇ ਗੁਰੂ ਅਮਰਦਾਸ ਜੀ, ਸੰਗਤਾਂ ਆਉਂਦੀਆਂ ਦੇਸ਼ਾਂ ਅਤੇ ਵਿਦੇਸ਼ਾਂ ਤੋਂ, ਕੋਈ ਅੱਜ ਆ ਗਿਆ, ਕੋਈ ਕੱਲ੍ਹ ਆ ਗਿਆ, ਕੋਈ ਪਰਸੋਂ ਆ ਗਿਆ, ਦੋ ਦਿਨ ਰਹੇ, ਚਾਰ ਦਿਨ ਰਹੇ, ਚਲੇ ਗਏ, ਅਤੇ ਮਹਾਰਾਜ ਸਿੱਖਾਂ ਦਾ, ਸਿੱਖਾਂ ਦਾ ਇੱਕ ਦੂਜੇ ਨਾਲ ਜਾਣ ਪਛਾਣ ਅਤੇ ਮੇਲ ਮਿਲਾਪ ਨਹੀਂ ਹੁੰਦਾ। ਸੱਚੇ ਪਾਤਸ਼ਾਹ ਕੋਈ ਐਸਾ ਜੋੜ ਮੇਲਾ ਆਰੰਭ ਕਰੋ ਜਿਸ ਜੋੜ ਮੇਲੇ 'ਤੇ ਸਾਰੀ ਸੰਗਤ ਇਕੱਤਰ ਹੋਵੇ। ਅੰਤ ਨੂੰ ਗੁਰੂ ਅਮਰਦਾਸ ਜੀ ਨੇ ਬੇਨਤੀ ਪ੍ਰਵਾਨ ਕੀਤੀ ਭਾਈ ਪਾਰੋ ਜੀ ਦੀ 1616 ਬਿਕਰਮੀ ਨੂੰ। ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਵਿਸਾਖੀ ਦਾ ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਆਰੰਭ ਕੀਤਾ। ਫਿਰ ਜਿਹੜੇ ਵੀ ਗੁਰੂ ਸਾਹਿਬ ਜੀ ਜਿਸ ਵੀ ਨਗਰ ਵਿੱਚ ਹੁੰਦੇ ਸੀ ਉੱਥੇ ਹੀ ਇਹ ਜੋੜ ਮੇਲਾ ਮਨਾਇਆ ਜਾਂਦਾ। ਖਾਲਸੇ ਦੀ ਸਾਜਨਾ ਦਿਵਸ ਵੀ ਇਸੇ ਹੀ ਜੋੜ ਮੇਲੇ 'ਤੇ ਕੀਤੀ ਗਈ। ਭਾਵ ਹੈ ਕਿ ਵਿਸਾਖੀ ਦਾ ਦਿਹਾੜਾ ਸਾਡੇ ਨਾਲ ਬਹੁਤ ਨੇੜਤਾ ਰੱਖਦਾ, ਬੜਾ ਪਵਿੱਤਰ ਦਿਹਾੜਾ ਪਿਆਰਿਓ। ਇਸ ਦਿਹਾੜੇ 'ਤੇ ਅੰਮ੍ਰਿਤਸਰ ਦੀ ਨਗਰੀ 'ਤੇ ਨਰਕਧਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ। ਪਤਾ ਲੱਗਾ ਪੰਥ ਦੇ ਦਰਦੀਆਂ ਨੂੰ, ਸਮੇਂ ਦੀ ਸਰਕਾਰ ਨੂੰ ਸੁਚੇਤ ਕੀਤਾ ਗਿਆ ਕਿ ਭਾਈ ਵੇਖੋ, ਸਾਡਾ ਪਵਿੱਤਰ ਦਿਹਾੜਾ ਹੈ, ਪਵਿੱਤਰ ਸਾਡੀ ਨਗਰੀ ਹੈ, ਇੱਥੇ ਨਕਲੀ ਨਿਰੰਕਾਰੀ ਥਾਂ ਥਾਂ 'ਤੇ ਫਿਰ ਰਹੇ ਨੇ, ਥਾਂ ਥਾਂ 'ਤੇ ਸਿੱਖਾਂ ਦੇ ਖਿਲਾਫ਼ ਬੋਲਦੇ ਨੇ, ਗੁਰੂਆਂ ਦੇ ਖਿਲਾਫ਼ ਬੋਲ ਰਹੇ ਨੇ, ਬਾਣੀ ਦੇ ਖਿਲਾਫ਼ ਬੋਲ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਲੂਸ ਕੱਢਿਆ ਜਾ ਰਿਹਾ, ਰੋਕੋ ਇਹਨਾਂ ਨੂੰ। ਪਰ ਸਮੇਂ ਦੀ ਸਰਕਾਰ ਕਿਸੇ ਬੰਨੇ ਲੱਗੀ ਨਹੀਂ। ਉਸ ਸਮੇਂ ਦਾ ਜਿਹੜਾ ਮੰਤਰੀ ਸੀ ਸਤਸੰਗੀਓ, ਸੋ ਜੀਵਨ ਸਿੰਘ ਉਮਰਾ ਨੰਗਲ, ਇਹ ਵਿੱਤ ਮੰਤਰੀ ਸੀ। ਇਹਨੂੰ ਮਹਾਂਪੁਰਸ਼ਾਂ ਨੇ ਸੱਦਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਨੇ, ਕਹਿਣ ਲੱਗੇ ਕਿ ਨਕਲੀ ਨਿਰੰਕਾਰੀਆਂ ਦਾ ਪ੍ਰੋਗਰਾਮ ਤੁਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਰੱਖ ਦਿੱਤਾ, ਉਹ ਵੀ ਵਿਸਾਖੀ ਨੂੰ, ਇਹਨੂੰ ਬੰਦ ਕਰੋ। ਕਹਿੰਦੇ ਸਾਡੇ ਨਹੀਂ ਵੱਸ ਦੀ ਗੱਲ, ਅਸੀਂ ਨਹੀਂ ਬੰਦ ਕਰ ਸਕਦੇ। ਪਰ ਉਹ ਵਿਚਾਰ ਅੰਤ ਨੂੰ ਸਤਸੰਗ ਜਦੋਂ ਉਹਨਾਂ ਨੇ ਕੂੜ ਪ੍ਰਚਾਰ ਸ਼ੁਰੂ ਕੀਤਾ, ਸਿੱਖਾਂ 'ਚ ਰੋਸ ਜਾਗਿਆ। ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਅਜੀਤ ਨਗਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ। ਸੋ ਉੱਥੇ ਜਥੇਦਾਰ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਹੋਰ ਗੁਰੂ ਦੇ ਲਾਲ ਪਿਆਰੇ ਜਿਹੜੇ ਸੀ, ਉੱਥੇ ਉਸ ਸਮਾਗਮ ਵਿੱਚ ਹਿੱਸਾ ਲੈ ਰਹੇ ਸੀ। ਬੇਨਤੀ ਕਰਦਿਆਂ ਉਸੇ ਹੀ ਸਮਾਗਮ ਦੇ ਵਿੱਚ ਦਾਸ ਦੇ ਭੂਆ ਜੀ ਦਾ ਪੁੱਤਰ ਭਾਈ ਸੁਰਿੰਦਰ ਸਿੰਘ ਯੂਪੀ ਤੋਂ, ਉਹ ਵੀ ਸ਼ਾਮਿਲ ਸੀ। ਉਹਨਾਂ ਸਾਰਿਆਂ ਨੇ ਗੁਰਮਤਾ ਕੀਤਾ ਕਿ ਆਪਾਂ ਇਹ ਪ੍ਰੋਗਰਾਮ ਬੰਦ ਕਰੀਏ। ਉੱਧਰ ਸੰਤ ਗਿਆਨੀ ਜਰਨੈਲ ਸਿੰਘ ਜੀ ਇਸ ਚੀਜ਼ ਦਾ ਪਤਾ ਲੱਗਿਆ, ਉਹਨਾਂ ਵੀ ਉਹਨਾਂ ਨਾਲ ਸੰਪਰਕ ਕੀਤਾ, ਇੱਕ ਦੂਜੇ ਨਾਲ ਵਿਚਾਰ ਚੱਲੀ। ਅੰਤ ਨੂੰ ਸ਼ਾਂਤਮਈ ਤਰੀਕੇ ਨਾਲ ਸਿੰਘਾਂ ਦਾ ਇੱਕ ਜਥਾ ਅਰਦਾਸ ਕਰਕੇ ਭੇਜਿਆ ਗਿਆ, ਜਥੇਦਾਰ ਭਾਈ ਫੌਜਾ ਸਿੰਘ ਦੀ ਅਗਵਾਹੀ ਵਿੱਚ, ਜਿਹਦੇ 'ਚ ਬਹੁਤ ਸਾਰੇ ਟਕਸਾਲ ਦੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਹੋਰ ਕੁਝ ਪ੍ਰੇਮੀ ਸਿੰਘ ਜਾ ਕੇ ਰੋਕਣ ਦੇ ਯਤਨ ਕੀਤੇ ਗਏ, DSP ਗੁਰਬਚਨਾ। ਅਤੇ ਇਸੇ ਪ੍ਰਕਾਰ ਜਿਹੜੀ ਫੌਜ ਸੀ ਬਣਾਈ ਹੋਈ ਨਕਲੀ ਨਿਰੰਕਾਰੀ ਨੇ, ਪ੍ਰਤਾਪਾ ਜਿਹੜਾ ਉਹਨਾਂ ਦਾ ਕਮਾਂਡਰ ਸੀ, ਉਹਨਾਂ ਦੀ ਦੇਖ ਰੇਖ ਹੇਠ ਸਿੰਘਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। 13 ਦੇ ਕਰੀਬ ਸਿੰਘ ਜਿਹੜੇ ਸੀ ਸਾਡੇ ਸ਼ਹੀਦ ਹੋ ਗਏ, ਦਰਜਣਾਂ ਦੇ ਕਰੀਬ ਜਿਹੜੇ ਸੀ ਸਾਡੇ ਸ਼ਹੀਦ ਸਿੰਘ ਜ਼ਖਮੀ ਹੋ ਗਏ। ਸਿੱਖ ਕੌਮ 'ਚ ਬੜਾ ਰੋਸ ਫੈਲ ਗਿਆ, ਥਾਂ ਥਾਂ ਦੇ ਉੱਤੇ ਨਿਰੰਕਾਰੀਆਂ ਦੇ ਜਿਹੜੇ ਪ੍ਰੋਗਰਾਮ ਸੀ ਇਹ ਬੰਦ ਕਰਨ ਲੱਗੇ। ਮਤਲਬ ਹੈ ਕਿ ਹਮੇਸ਼ਾ ਆਦਿ ਕਾਲ ਤੋਂ ਲੈ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੀ ਡੇਰਾਵਾਦ ਚਲਾਇਆ ਗਿਆ। ਕੋਈ ਰਾਹ ਦਾ ਸੁਆਮੀ, ਕੋਈ ਨੂਰ ਮੇਲੀਆ ਬਈਆ, ਕੋਈ ਸਰਸੇ ਵਾਲਾ ਸੂਰ, ਕੋਈ ਪਿਆਰੇ ਭਨਿਆਰੇ ਵਾਲਾ ਬਈਆ, ਇਹ ਪੰਜਾਬ ਵਿੱਚ ਹੱਲਾ ਸ਼ੇਰੀ ਦਿੱਤੀ ਗਈ ਕਿ ਵੱਧ ਤੋਂ ਵੱਧ ਤੁਸੀਂ ਸਿੱਖਾਂ ਨੂੰ ਗੁੰਮਰਾਹ ਕਰੋ, ਸਿੱਖੀ ਤੋਂ ਤੋੜੋ, ਗੁਰਮਤ ਤੋਂ ਦੂਰ ਕਰੋ। ਸੋ ਜਿਹੜੇ ਪਿਆਰੇ ਪੰਥ ਦਰਦੀ ਸਨ, ਜਿਨ੍ਹਾਂ ਨੇ ਹਮੇਸ਼ਾ ਬਾਅਦ 'ਤੇ ਪੰਥ ਦੀ ਸੇਵਾ ਕੀਤੀ ਹੈ, ਸ਼ੁੱਧ ਗੁਰਬਾਣੀ ਪੜ੍ਹਾ ਕੇ ਕੀਰਤਨ ਦੇ ਰਾਹੀਂ, ਅੰਮ੍ਰਿਤ ਸੰਚਾਰ ਦੇ ਰਾਹੀਂ ਗੁਰਮਤ ਨਾਲ ਜੋੜਿਆ, ਪਿਆਰੇ ਉਹਨਾਂ ਪੰਥ ਦਰਦੀਆਂ 'ਚ ਬੜਾ ਭਾਰੀ ਦਰਦ ਜਾਗਿਆ।
ਇਸ ਲਈ 13 ਸਿੰਘਾਂ ਦੀ ਸ਼ਹੀਦੀ ਤੋਂ ਉਪਰੰਤ ਪੰਥ ਵਿੱਚ ਬੜਾ ਰੋਸ ਸੀ। ਥਾਂ ਥਾਂ 'ਤੇ ਨਿਰੰਕਾਰੀਆਂ ਦਾ ਵਿਰੋਧ ਹੋਣ ਲੱਗਾ। ਅੰਤ ਨੂੰ ਸਮੇਂ ਦੀ ਸਰਕਾਰ ਜਿਹੜੀ ਸੀ ਇਹ ਚਾਲ ਚੱਲਦੀ ਰਹੀ, ਕਦੇ ਸੰਤਾਂ ਦੀ ਗ੍ਰਿਫਤਾਰੀ, ਕਦੇ ਕੁਛ ਕਦੇ ਕੁਛ। ਅੰਤ ਨੂੰ ਸਤਸੰਗੀਓ ਜਿਹੜਾ ਮੋਰਚਾ ਲਾਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਵੱਧ ਮੰਗਾਂ ਵੱਧ ਅਧਿਕਾਰਾਂ ਲਈ, ਸੋ ਉਹ ਮੋਰਚਾ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ। ਕਿਉਂਕਿ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ ਨੂੰ ਬਿਨਾਂ ਕਾਰਨ ਤੋਂ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ। ਕਚਹਿਰੀਆਂ ਵਿੱਚ ਗਏ ਸੀ ਕੁਝ ਸਿੰਘਾਂ ਦੇ ਕੇਸਾਂ ਦੀ ਪਾਇਰਵਾਈ ਕਰਨ, ਅਤੇ ਮਹਾਂਪੁਰਸ਼ਾਂ ਮੋਰਚਾ ਲਾ ਦਿੱਤਾ, ਸਰਕਾਰ ਨੂੰ ਝੁਕਣਾ ਪਿਆ। ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਵਿਚਾਰ ਕੀਤੀ, ਸੰਤ ਹਰਚਰਨ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ, ਕਿ ਇਹ ਜਿਹੜਾ ਮੋਰਚਾ ਆਪਾਂ ਲਾਇਆ ਹੈ ਇਹ ਵੀ ਸੰਤਾਂ ਨੂੰ ਇਹਦੀ ਯੋਗ ਗਵਾਹੀ ਦੇ ਦਈਏ। ਸੋ ਮੋਰਚਾ ਚੱਲਦਾ ਰਿਹਾ, ਗ੍ਰਿਫਤਾਰੀਆਂ ਹਜ਼ਾਰਾਂ ਰੋਜ਼ ਹੁੰਦੀਆਂ। ਸਮਾਂ ਲੰਘਦਿਆਂ ਲੰਘਦਿਆਂ ਸਤਸੰਗ ਜੀ ਅੱਜ ਦਾ ਦਿਨ ਆ ਗਿਆ ਹੈ 1 ਜੂਨ, ਅਤੇ ਬੇਨਤੀ ਕਰਦੇ 1 ਜੂਨ ਵਾਲੇ ਦਿਨ CRP ਔਰ BSF ਜਿਹੜੀਆਂ ਕੇਂਦਰੀ ਫੋਰਸਾਂ ਸੀ ਇਹ ਪੰਜਾਬ ਵਿੱਚ ਅੰਮ੍ਰਿਤਸਰ ਦੇ ਵਿੱਚ ਲਾ ਦਿੱਤੀਆਂ ਗਈਆਂ। ਥਾਂ ਥਾਂ 'ਤੇ ਜਿਹੜੀਆਂ ਲਾਗੇ ਲਾਗੇ ਦਰਬਾਰ ਸਾਹਿਬ ਦੇ ਬਿਲਡਿੰਗਾਂ ਸੀ, ਲੋਕਾਂ ਦੇ ਰਿਹਾਇਸ਼ੀ ਘਰ ਸੀ, ਲੋਕਾਂ ਦੇ ਪਰਸਨਲ ਆਪਣੇ ਘਰ ਸੀ, ਉਹਨਾਂ ਘਰਾਂ ਦੇ ਉੱਤੇ ਜ਼ਬਰਦਸਤੀ ਚੜ੍ਹ ਕੇ ਫੌਜ ਨੇ, CRP ਨੇ, BSF ਨੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ। ਉੱਤੇ ਪੱਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ। ਔਰ ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬ੍ਰਹਮ ਅਖਾੜਾ, ਸਤਸੰਗ ਜਿਹੜਾ ਅੱਜ ਕੱਲ੍ਹ ਆਪਾਂ ਜਾਣੇ ਸ੍ਰੀ ਦਰਬਾਰ ਸਾਹਿਬ, ਜਿੱਥੇ ਦੋ ਮਨਾਰ ਨੇ, ਵੱਡੇ ਦੋ ਮਨਾਰ, ਉਹਨਾਂ ਦੋਨਾਂ ਮਨਾਰਾਂ ਦੇ ਨਾਲ ਇੱਕ ਅਸਥਾਨ ਹੈ ਬ੍ਰਹਮ ਬੂਟਾ ਅਖਾੜਾ। ਮੈਨੂੰ ਯਾਦ ਹੈ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਆਉਂਦੇ ਜਾਂਦੇ ਰਹੇ ਹਾਂ, ਜਿਹੜਾ ਲੰਗਰ ਹਾਲ ਬਣਿਆ ਸਤਸੰਗ, ਲੰਗਰ ਹਾਲ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਲੰਗਰ, ਇਹ ਗੱਲ ਹੈ ਕੋਈ 1976-77 ਦੀ। ਸਾਡੇ ਨਗਰ ਤੋਂ ਟਰੱਕ ਆਉਂਦਾ ਸੀ ਹਰੇਕ ਬੁੱਧਵਾਰ, ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਖੜਕ ਸਿੰਘ ਜੀ, ਸਾਡੇ ਨਗਰ ਤੋਂ ਇੱਕ ਟਰੱਕ ਭਰ ਕੇ ਕਾਰ ਸੇਵਾ ਲਈ ਸਾਡੇ ਪਿੰਡੋਂ ਸੰਗਤ ਆਉਂਦੀ, ਅਤੇ ਦਾਸ ਉਹਦੇ ਨਾਲ ਆਉਂਦਾ ਰਿਹਾ। ਉਦੋਂ ਉਮਰ ਸੀ ਛੋਟੀ ਜੀ, 8-8, 9-9 ਸਾਲ ਦੇ ਸੀ। ਮਿਸਤਰੀਆਂ ਨੂੰ ਇੱਟਾਂ ਫੜਾਉਣੀਆਂ, ਨਾ ਤਰਾਸ ਤਰਾਸ ਕੇ ਲਾਉਣੀਆਂ। ਇਹ ਲੰਗਰ ਹਾਲ ਸੰਤ ਬਾਬਾ ਖੜਕ ਸਿੰਘ ਜੀ ਨੇ ਬਣਾਇਆ। ਇਸ ਤੋਂ ਇਲਾਵਾ ਸਮੇਂ ਸਮੇਂ 'ਤੇ ਇੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੇ ਰਹੇ। ਅਤੇ ਮੈਨੂੰ ਯਾਦ ਹੈ ਉਸ ਸਮੇਂ ਜਿੱਥੇ ਨੁਕਰੇ ਛਬੀਲ ਹੈ, ਜਲ ਛਕਣ ਵਾਲੀ ਛਬੀਲ ਨੁਕਰੇ, ਜਿੱਥੇ ਬੀਬੀਆਂ ਦਾ ਪੂਣਾ ਹੈ, ਉਹਦੇ ਲਾਗੇ ਜਿਹੜਾ ਸੀ ਇੱਕ ਅੰਦਰ ਨੂੰ ਦਰਵਾਜ਼ਾ ਵੀ ਹੁੰਦਾ ਸੀ। ਦਰਬਾਰ ਸਾਹਿਬ ਦੇ ਅੰਦਰ ਨੂੰ ਪ੍ਰਕਰਮਾ ਦੇ ਵਿੱਚ ਦਰਵਾਜ਼ਾ ਹੁੰਦਾ ਸੀ ਬ੍ਰਹਮ ਬੂਟੇ ਅਖਾੜੇ ਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮਿਸਤਰੀ ਲਾ ਕੇ ਅਤੇ ਉੱਥੇ ਇੱਕ ਕੰਧ ਦੀ ਉਸਾਰੀ ਕੀਤੀ, ਉਹ ਰਸਤਾ ਬੰਦ ਕਰ ਲਈ। CRP ਦੇ ਅਫਸਰ ਆ ਗਏ, ਉਹਨਾਂ ਨੇ ਉਹ ਜਿਹੜਾ ਸੀ ਉਹਦਾ ਵਿਰੋਧ ਕੀਤਾ, ਉਹ ਬੰਦ ਕਰ ਦਿੱਤਾ, ਰੋਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਇੱਕ ਅਫਸਰ ਸੀ ਸਰਦਾਰ ਦਵਿੰਦਰਪਾਲ ਸਿੰਘ, ਉਹਨਾਂ ਨੇ ਆ ਕੇ ਅਤੇ ਇਸ ਪ੍ਰਕਾਰ ਕੁਛ ਪੱਤਰਕਾਰ ਲਿਆਂਦੇ ਅਤੇ ਮੌਕਾ ਵਿਖਾਉਣ ਦੀ ਕੋਸ਼ਿਸ਼ ਕੀਤੀ। CRP ਨੇ ਉਹਨਾਂ ਨਾਲ ਵੀ ਬਹੁਤ ਸਾਰਾ ਬਦਸਲੂਕੀ ਕੀਤੀ, ਬਹੁਤ ਬੋਲ ਬੁਲਾਰਾ ਕੀਤਾ। ਇਹ ਗੱਲ ਦਾ ਪਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਲੱਗਿਆ, ਤਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਤੁਸਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਛੋਟੀ ਜਿਹੀ ਗੱਲ ਨੂੰ ਲੈ ਕੇ CRP ਪਹਿਲਾਂ ਹੀ ਕੋਈ ਨਾ ਕੋਈ ਬਹਾਨਾ ਲੱਭਦੀ ਸੀ। ਉਹਨਾਂ ਕਈ ਦਿਨ ਤੋਂ ਮੋਰਚੇ 'ਤੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ, ਵੱਖ ਵੱਖ ਬਿਲਡਿੰਗਾਂ 'ਤੇ, ਸਿੰਧੀ ਹੋਟਲ 'ਤੇ, ਹੋਰਨਾਂ ਥਾਵਾਂ 'ਤੇ। ਸੋ ਠੀਕ ਅੱਜ ਦੇ ਦਿਨ ਭਾਵ ਕਿ 1 ਜੂਨ ਨੂੰ 12:30 ਵਜੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਵੱਖ ਵੱਖ ਬਿਲਡਿੰਗਾਂ ਤੋਂ, 4 ਸਪਰੇ ਦਰਬਾਰ ਸਾਹਿਬ ਦਿਓਂ, CRPF CRP ਨੇ ਅਤੇ BSF ਨੇ। ਸਤਸੰਗੀਓ ਆਪਣੇ ਮੋਰਚਿਆਂ ਦੇ ਵਿੱਚ ਮੋਰਟਾਰ ਦੇ ਨਾਲ, ਮਸ਼ੀਨ ਗੰਨਾਂ ਦੇ ਨਾਲ ਲਗਾਤਾਰ ਦਰਬਾਰ ਸਾਹਿਬ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ ਲੰਗਰ ਹਾਲ ਉੱਤੇ ਰਿਹਾ ਕਰਦੇ ਸੀ। ਬੇਨਤੀ ਕਰਦੇ ਹਾਂ, ਮੈਂ ਮਹਾਂਪੁਰਸ਼ਾਂ ਨਾਲ ਲੰਮਾ ਸਮਾਂ ਰਿਹਾ, ਇਹ ਦਾਸ ਦੇ ਵਿਦਿਆਰਥੀ ਨੇ ਭਾਈ ਦਰਬਾਗ ਸਿੰਘ ਜੀ, ਇਹ ਮੇਰੇ ਤੋਂ ਪੜ੍ਹੇ ਨੇ, ਮੇਤੇ ਜਿਹੜੇ ਗ੍ਰੰਥੀ ਸਾਹਿਬ ਨੇ ਇੱਥੇ, ਇਹ ਦਾਸ ਤੋਂ ਛੋਟੇ ਹੁੰਦੇ ਮੇਰੇ ਕੋਲ ਪੜ੍ਹਦੇ ਰਹੇ ਨੇ, ਇਹਨੂੰ ਪਤਾ ਇਹਨਾਂ ਨੂੰ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਦਾਸ ਰਹਿੰਦਾ ਰਿਹਾ। ਜਿਸ ਦਿਨ ਹਮਲਾ ਹੋਇਆ ਦਰਬਾਰ ਸਾਹਿਬ 'ਤੇ, ਕੁਛ ਦਿਨ ਪਹਿਲਾਂ ਮਹਾਂਪੁਰਸ਼ਾਂ ਨੇ ਸਾਨੂੰ ਛੋਟੇ ਭਜੰਗੀਆਂ ਨੂੰ ਮੇਹਤੇ ਭੇਜ ਦਿੱਤਾ,
ਕਿ ਸਮਾਂ ਠੀਕ ਨਹੀਂ, ਮਾਹੌਲ ਖਰਾਬ ਹੈ, ਭਜੰਗੀਓ ਤੁਸੀਂ ਮਹਿਤੇ ਚਲੇ ਜਾਓ। ਅਸੀਂ ਉਸ ਸਮੇਂ ਮਹਿਤੇ ਸੀ। ਸੋ ਅੱਜ ਦੇ ਦਿਨ ਹੀ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਭਾਈ ਬਲਬੀਰ ਸਿੰਘ ਜੀ, ਇੱਕ ਸਿੰਘ ਸੀ ਜਥੇ ਦੇ ਟਕਸਾਲ ਦੇ, ਉਹਨਾਂ ਨੂੰ ਅੰਮ੍ਰਿਤਸਰ ਤੋਂ ਮਹਿਤੇ ਭੇਜਿਆ। ਮਹਿਤਾ ਚੌਂਕ ਅੰਮ੍ਰਿਤਸਰ ਤੋਂ 40 ਕਿਲੋਮੀਟਰ ਹੈ, ਉੱਥੇ ਭੇਜਿਆ ਸਿੰਘ ਨੂੰ। ਅਤੇ ਮਹਾਂਪੁਰਸ਼ਾਂ ਨੇ ਸੁਨੇਹਾ ਦਿੱਤਾ ਕਿ ਮਹਿਤੇ ਜਾ ਕੇ ਸੁਨੇਹਾ ਦੇ ਦਿਓ ਕਿ ਸਮੇਂ ਦੀ ਸਰਕਾਰ ਦੀ ਨੀਤ ਠੀਕ ਨਹੀਂ ਗਈ, ਇਸ ਲਈ ਸੁਚੇਤ ਰਹੋ। ਜਿੰਨੇ ਸਿੰਘ ਰਹਿੰਦੇ ਸੀ ਮਹਿਤੇ 250-300, ਉਹਨਾਂ ਸਾਰਿਆਂ ਦੇ ਨਾਮ ਦਰਜ ਕੀਤੇ ਗਏ। ਨਾਮ ਲਿਖ ਕੇ ਮਹਾਂਪੁਰਸ਼ਾਂ ਦੀ ਇੱਕ ਲਿਸਟ ਮਹਾਂਪੁਰਸ਼ਾਂ ਨੂੰ ਭੇਜ ਦਿੱਤੀ ਗਈ। ਮਹਿਤੇ ਜਿਹੜੀ ਸੀ ਉਹ ਚੌਕਸੀ ਵਧਾ ਦਿੱਤੀ ਗਈ, ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਮੈਂ ਬੇਨਤੀ ਕਰਿਆ ਕਿ 1 ਜੂਨ ਨੂੰ 12:30 ਵਜੇ CRP BSF ਨੇ, ਸੈਂਟਰ ਦੀਆਂ ਫੋਰਸਾਂ ਨੇ ਸੈਂਟਰ ਦੇ ਇਸਾਰੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਲਗਾਤਾਰ ਗੋਲੀ ਚੱਲਦੀ ਰਹੀ। 12:30 ਵਜੇ ਗੋਲੀ ਸ਼ੁਰੂ ਹੋਈ ਹੈ, ਮੀਂਹ ਵਾਂਗ ਗੋਲੀਆਂ ਵਰੀਆਂ ਅਤੇ ਬੇਨਤੀ ਕਰਦਿਆਂ 38 ਗੋਲੀਆਂ ਸੱਚਖੰਡ ਹਰਿਮੰਦਰ ਸਾਹਿਬ ਨੂੰ ਲੱਗੀਆਂ। 38 ਗੋਲੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹਿਰਦਾ ਛਲਣੀ ਕੀਤਾ। ਪ੍ਰਕਰਮਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਬੇਅੰਤ ਗੋਲੀਆਂ ਲੱਗੀਆਂ ਸਤਸੰਗੀਓ। ਇਸ ਗੋਲੀਬਾਰੀ ਦੇ ਵਿੱਚ ਕੁਛ ਯਾਤਰੂ ਜਿਹੜੇ ਸੀ ਵੀ ਸ਼ਹੀਦ ਹੋ ਗਏ। ਉੱਧਰ ਬੱਬਰ ਖਾਲਸੇ ਦਾ ਮੋਰਚਾ ਜਿਹੜਾ ਸੀ, ਇਹ ਸੀ ਬਾਬਾ ਅਟਲ ਰਾਏ ਜੀ ਦੇ ਉੱਤੇ। ਬਾਬਾ ਅਟਲ ਰਾਏ ਜੀ ਸਭ ਤੋਂ ਵਿਸ਼ਾਲ ਇਮਾਰਤ ਹੈ, ਬੇਨਤੀ ਕਰਦੇ ਉਹਦੀਆਂ 9 ਮੰਜ਼ਲਾਂ ਪਿਆਰਿਓ। ਇਹ ਚੀਜ਼ਾਂ ਨੂੰ ਯਾਦ ਕਰਿਆ ਕਰੋ ਅਤੇ ਨੋਟ ਕਰਿਆ ਕਰੋ। 6ਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 4ਵੇਂ ਪੁੱਤਰ ਸਤਿਕਾਰਯੋਗ ਬਾਬਾ ਅਟਲ ਰਾਏ ਜੀ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, 2 ਨੰਬਰ 'ਤੇ ਬਾਬਾ ਅਣੀ ਰਾਏ ਜੀ, 3 ਨੰਬਰ 'ਤੇ ਬਾਬਾ ਸੂਰਜਮੱਲ ਜੀ, 4 ਨੰਬਰ 'ਤੇ ਬਾਬਾ ਅਟਲ ਰਾਏ ਜੀ, 5ਵੇਂ ਨੰਬਰ 'ਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸੋ ਬਾਬਾ ਅਟਲ ਰਾਏ ਜੀ ਨੇ ਇੱਕ ਬੱਚਾ ਭਾਈ ਮੋਹਣ, ਜਿਹੜਾ ਸੁਨਿਆਰਿਆਂ ਦਾ ਬੱਚਾ ਸੀ, ਉਹਨੂੰ ਜਿੰਦਾ ਕਰ ਦਿੱਤਾ ਅਤੇ ਬੜੀ ਚਰਚਾ ਹੋਈ। ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਪੁੱਤਰ 1 ਮਿਆਨ 'ਚ 2 ਕਿਰਪਾਨਾਂ ਨਹੀਂ ਪੈਂਦੀਆਂ। ਹੁਣ ਗੁਰੂ ਨਾਨਕ ਦੇਵ ਦੀ ਗੁਰਤਾ ਗੱਦੀ ਪਵਿੱਤਰ, ਇਹਨੂੰ ਵੀ ਸੰਗਤ ਮੱਥੇ ਟੇਕੇਗੀ, ਤੈਨੂੰ ਵੀ ਮੱਥੇ ਟੇਕੇਗੀ ਸੰਗਤ, ਸਰੀਕ ਬਣ ਗਿਆ ਤੂੰ ਗੁਰੂ ਕਾ। ਪੁੱਤਰ ਜਿੱਥੇ ਜਾਓਗੇ ਤੇ ਸੰਗਤਾਂ ਤੁਹਾਨੂੰ ਵੀ ਮੱਥੇ ਟੇਕਣਗੀਆਂ, ਬਾਬਾ ਜੀ ਕਰਾਮਾਤੀ ਨੇ। ਸੋ ਬਾਬਾ ਟਲ ਰਾਏ ਜੀ ਨੇ ਗੁਰੂ ਕਾ ਹੁਕਮ ਮੰਨਿਆ, ਪਿਛਲੇ ਪੈਰੀਂ ਤੁਰ ਪਏ, ਗੁਰੂ ਜੀ ਵੱਲ ਮੁੱਖ ਕਰ ਲਿਆ। 9 ਸਾਲ ਦੀ ਉਮਰ ਪਿਆਰਿਓ, ਤੁਰੇ ਗਏ ਪਿੱਛੇ ਨੂੰ ਹੀ, ਅਤੇ ਜਿੱਥੇ ਬੀਬੀ ਕੌਲਾਂ ਜੀ ਦਾ ਸਰੋਵਰ ਹੈ, ਸਰੋਵਰ ਦੇ ਕੰਢੇ ਜਪਜੀ ਸਾਹਿਬ ਦਾ ਪਾਠ ਕੀਤਾ, 5 ਇਸ਼ਨਾਨਾਂ ਕਰਕੇ ਮੁੱਖ 'ਤੇ ਚਾਦਰ ਲੈ ਲਈ, ਸਰੀਰ ਤਿਆਗ ਦਿੱਤਾ ਬਾਬਾ ਅਟਲ ਰਾਏ ਜੀ ਨੇ। ਗੁਰੂ ਜੀ ਨੇ ਸੰਸਕਾਰ ਕੀਤਾ ਆਪਣੇ ਹੱਥੀਂ ਆਪਣੇ ਲਾਲ ਦਾ, ਬਚਨ ਕੀਤੇ ਸ਼ਹਿਰ ਦਾ ਕੁਤਵਾਲ ਹੋਏਗਾ, ਕੁਤਵਾਲ ਪਹਿਰੇਦਾਰ ਹੋਏਗਾ, ਵੱਡੀਆਂ ਇਮਾਰਤਾਂ ਬਣਨਗੀਆਂ। ਅਤੇ ਬੇਨਤੀ ਕਰਾਂ ਬਾਬਾ ਅਟਲ ਰਾਏ ਜੀ ਦੀ ਪਵਿੱਤਰ ਇਮਾਰਤ 9 ਮੰਜ਼ਲਾਂ ਪਿਆ ਰਹੇ, 9 ਮੰਜ਼ਲਾਂ ਕਿਉਂ? ਕਿਉਂਕਿ ਬਾਬਾ ਅਟਲ ਰਾਏ ਜੀ 9 ਸਾਲ ਦੇ ਸੀ, ਇਸ ਵਾਸਤੇ 9 ਮੰਜ਼ਲਾਂ ਬਿਲਡਿੰਗ ਹੈ, ਸਭ ਤੋਂ ਉੱਚੀ ਅੰਮ੍ਰਿਤਸਰ ਦੇ ਵਿੱਚ ਪਵਿੱਤਰ ਬਿਲਡਿੰਗ ਹੈ। ਉਹਦੇ ਉੱਤੇ ਬੱਬਰ ਖਾਲਸੇ ਦਾ ਮੋਰਚਾ ਸੀ ਸਤਸੰਗੀਓ। ਸੋ ਬੱਬਰ ਖਾਲਸੇ ਦੇ ਸਿੰਘ ਉਹਦੇ ਵਿੱਚ ਮੋਰਚਿਆਂ ਦੇ ਵਿੱਚ ਬੈਠੇ ਸੀ, ਉਹਨਾਂ 'ਚ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ, ਸ਼ਾਇਦ ਪਹਿਲੀ ਵਾਰ ਨਾਂ ਸੁਣਿਆ ਹੋਵੇ ਪਿਆਰਿਓ। ਬੇਨਤੀ ਕਰਦਾ, ਜਮੁਨਾ ਨਗਰ ਹਰਿਆਣੇ ਦੇ ਵਿੱਚ ਇੱਕ ਨਗਰ ਹੈ, ਉੱਥੋਂ ਦੇ ਸੀ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ, ਜਿਹੜੇ ਉੱਥੇ ਰਹਿ ਕੇ ਆਪਣੀ ਧਰਮ ਦੀ ਕਿਰਤ ਕਰਦੇ ਸੀ। ਉੱਥੇ ਵੀ ਸਮੇਂ ਦੀ ਸਰਕਾਰ ਨੇ, ਭਜਨ ਲਾਲ ਨੇ ਕੁਝ ਸਿੱਖਾਂ ਦੇ ਨਾਲ ਕੁੱਟਮਾਰ ਕੀਤੀ, ਗੁਰੂ ਦੀਆਂ ਬੇਅਦਬੀਆਂ ਕਰਾਈਆਂ, ਗੁਰੂ ਦੇ ਸਿੰਘਾਂ ਦੇ ਮਨ 'ਚ ਜੋਸ਼ ਜਾਗਿਆ, ਅਖੰਡ ਕੀਰਤਨੀ ਜਥੇ ਦੇ ਸਿੰਘ ਉਹ ਗੁਰੂ ਦੇ ਲਾਲ ਜਿਹੜੇ ਸੀ, ਉੱਥੇ ਉਹਨਾਂ ਨੇ ਪ੍ਰੋਗਰਾਮ ਕੀਤੇ ਕੁਛ, ਔਰ ਉਹਨਾਂ ਦੇ ਵਿੱਚ ਹੀ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ ਜਾਣ ਲੱਗ ਪਏ, ਸੰਗਤ ਕਰਨ ਲੱਗ ਪਏ ਖੰਡ ਕੀਰਤਨੀ ਜਥੇ ਵਾਲਿਆਂ ਦੀ। ਕਰਦਿਆਂ ਕਰਦੇ ਗੁਰੂ ਦੀ ਕਿਰਪਾ ਹੋਈ, ਨਾਮ ਦਾ ਰੰਗ ਚੜਿਆ ਅਤੇ ਗੁਰੂ ਵਾਲੇ ਬਣ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ 5 ਪਿਆਰਿਆਂ ਨੇ ਨਾਮ ਰੱਖਿਆ ਭਾਈ ਮਹਿੰਗਾ ਸਿੰਘ ਜੀ। ਕੀ ਨਾਂ ਰੱਖਿਆ ਜੀ? ਭਾਈ ਮਹਿੰਗਾ ਸਿੰਘ ਜੀ। ਪਹਿਲਾਂ ਨਾਮ ਕੀ ਸੀ? ਭਾਈ ਕੁਲਵੰਤ ਸਿੰਘ ਜੀ, ਯਾਦ ਰੱਖਿਓ। ਇਹ ਉੱਥੇ ਬਿਲਡਿੰਗ ਦੀ ਦੁਕਾਨ ਕਰਿਆ ਕਰਦੇ ਸੀ ਜਮੁਨਾ ਨਗਰ ਵਿੱਚ, ਉੱਥੇ ਪੜ੍ਹੇ ਸੀ ਇਹ। ਬਾਅਦ ਵਿੱਚ ਕੋਈ ਸਮਾਂ MP ਮੱਧ ਪ੍ਰਦੇਸ਼ ਦੇ ਵਿੱਚ ਵੀ ਆਪ ਜੀ ਕਾਰੋਬਾਰ ਦੇ ਸੰਬੰਧ ਵਿੱਚ ਗਏ। ਫਿਰ ਸਮਾਂ ਆਇਆ ਅਖੰਡ ਕੀਰਤਨੀ ਜਥੇ ਵਾਲੇ ਗੁਰਮੁਖਾਂ ਨਾਲ ਮਿਲ ਕੇ, ਜਿਨ੍ਹਾਂ ਦੇ ਭਾਈ ਅਨੋਖ ਸਿੰਘ ਜੀ ਬੱਬਰ,
ਭਾਈ ਮਹਿਲ ਸਿੰਘ ਜੀ ਬੱਬਰ, ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਸੁਲੱਖਣ ਸਿੰਘ ਜੀ ਬੱਬਰ, ਇਹਨਾਂ ਗੁਰੂ ਦੇ ਪਿਆਰਿਆਂ ਨੇ ਮਿਲ ਕੇ ਅਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ। ਸਮਾਂ ਆ ਗਿਆ ਸਤਸੰਗ ਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਿਆ। ਉਸ ਸਮੇਂ ਇਹਨਾਂ ਦਾ ਮੋਰਚਾ ਸੀ ਸ੍ਰੀ ਬਾਬਾ ਅਟਲ ਰਾਏ ਜੀ ਦੇ ਪਵਿੱਤਰ ਸਥਾਨ 'ਤੇ। ਸੋ CRP ਨੇ ਗੋਲੀ ਚਲਾਉਣੀ ਸ਼ੁਰੂ ਕੀਤੀ। ਸੰਤਾਂ ਨੇ, ਮਹਾਂਪੁਰਸ਼ਾਂ ਨੇ ਇੱਕ ਮੀਟਿੰਗ ਸੱਦੀ ਲੰਗਰ ਹਾਲ ਉੱਤੇ। ਮੀਟਿੰਗ ਦੇ ਵਿੱਚ ਬਾਬਾ ਥਾਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਔਰ ਭਾਈ ਸੁਜਾਨ ਸਿੰਘ ਜੀ ਮਨਾਵਾਂ, ਇਸ ਤੋਂ ਇਲਾਵਾ ਸਤਸੰਗ ਜੀ ਭਾਈ ਵਿਸ਼ਪਾਲ ਸਿੰਘ ਜੀ PA, ਭਾਈ ਹਰਚਰਨ ਸਿੰਘ ਜੀ ਮੁਕਤਾ, ਇਹ ਸਾਰੇ ਗੁਰੂ ਦੇ ਲਾਲ ਜਿਹੜੇ ਮੀਟਿੰਗ ਵਿੱਚ ਸਿੰਘਾਂ ਨੂੰ ਮਹਾਂਪੁਰਸ਼ ਕਹਿਣ ਲੱਗੇ। ਸਿੰਘੋ, ਇਹ ਸਮੇਂ ਦੀ ਸਰਕਾਰ ਦੀ ਇੱਕ ਚਾਲ ਹੈ, ਸਮੇਂ ਦੀ ਸਰਕਾਰ ਦੀ ਬਾਦ ਨੀਤੀ ਇਹ ਹੈ ਕਿ ਅਸੀਂ ਸਿੰਘਾਂ ਦੇ ਜਿਹੜੇ ਅੰਦਰ ਸਿੰਘ ਬੈਠੇ ਆ ਕੀ ਮੰਗਾਂ ਲੈਣ ਲਈ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਪਾਣੀਆਂ ਦੀ ਗੱਲ ਕਰਦੇ ਨੇ, ਆ ਜਿਹੜਾ ਹੁਣ ਮੋਰਚਾ ਲਾ ਕੇ ਬੈਠੇ ਰਹੇ ਨਾ ਸਤਸੰਗੀ, 5 ਸਾਲ ਵਹਿਰੂ ਸਾਲ ਦੇ ਕਰੀਬ ਲਾ ਕੇ ਮੋਰਚਾ ਬੈਠੇ ਰਹੇ ਕਿਸਾਨ ਵੀਰ, 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ ਇੱਥੇ ਪਿਆਰਿਓ। ਇੱਕ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਿਆਸੀ ਲੀਡਰਾਂ ਨੂੰ ਕਿਹਾ ਸੀ, ਸਿਆਸੀ ਲੀਡਰਾਂ ਨੂੰ ਕਹਿਣ ਲੱਗੇ, ਵੇਖੋ ਮੈਂ ਵੀ ਕੌਮ ਨੂੰ ਅਪੀਲ ਕਰਦਾ ਹਾਂ, ਤੁਸੀਂ ਵੀ ਕੌਮ ਨੂੰ ਅਪੀਲ ਕਰੋ, ਇੱਕ ਵੱਡਾ ਭਾਰੀ ਆਪਾਂ ਇਕੱਠ ਲੈ ਕੇ, ਇੱਕ ਵੱਡਾ ਭਾਰੀ ਸੰਗਤ ਦਾ ਜਥਾ ਲੈ ਕੇ ਦਿੱਲੀ ਨੂੰ ਚੱਲੀਏ, ਦਿੱਲੀ ਦੇ ਸਰਕਾਰ ਦੇ ਬੂਹੇ 'ਤੇ ਜਾ ਕੇ ਬਹਿ ਜਾਈਏ, 5 ਲੱਖ 10 ਲੱਖ ਦੀ ਸੰਗਤ ਲੈ ਕੇ ਚੱਲੀਏ, ਜਿਸ ਦਿਨ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਉੱਠ ਪਾਵਾਂਗੇ, ਜੇ ਨਾ ਮੰਗੀਆਂ ਤਾਂ ਉੱਥੇ ਬਹਿ ਜਾਂਗੇ, ਜੇ ਉਦੋਂ ਸਾਡੇ ਲੀਡਰ ਇਹ ਗੱਲ ਮੰਨ ਲੈਂਦੇ ਤਾਂ ਸਾਰਾ ਕੁਛ ਇਹ ਹੱਲ ਹੋ ਜਾਣਾ ਸੀ, ਦਰਬਾਰ ਸਾਹਿਬ 'ਤੇ ਹਮਲਾ ਵੀ ਨਹੀਂ ਸੀ ਹੋਣਾ। ਇਹ ਨਹੀਂ ਸੀ ਚਾਹੁੰਦੇ, ਇਹਨਾਂ ਮੁੱਦੇ ਖੜ੍ਹੇ ਕਰਕੇ ਰੱਖਣੇ ਹੁੰਦੇ ਨੇ, ਵੋਟਾਂ ਲੈਣੀਆਂ ਹੁੰਦੀਆਂ ਸਤਸੰਗੀਓ। ਸੋ ਮਹਾਂਪੁਰਸ਼ਾਂ ਦੇ ਇਹ ਆਖੇ ਨਹੀਂ ਲੱਗੇ, ਰੋ ਵਿਚਾਰ ਸਤਸੰਗੀਓ ਬੜਾ ਭਾਰੀ। ਉਸ ਵਾਲੀ CRP ਨੇ ਗੋਲੀ ਚਲਾਈ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ, ਵੇਖੋ ਸਿੰਘੋ ਸਮੇਂ ਦੀ ਸਰਕਾਰ ਸਾਡੇ ਇੱਕ ਤਾਂ ਹਥਿਆਰ ਚੈੱਕ ਕਰਨਾ ਚਾਹੁੰਦੀ ਹੈ ਕਿ ਜਿਹੜੇ ਅੰਦਰ ਖਾੜਕੂ ਸਿੰਘ ਬੈਠੇ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਨੇ, ਜਦੋਂ ਅੰਦਰੋਂ ਚਲਾਉਣਗੇ ਤਾਂ ਜਿਹੜੇ ਹੁੰਦੇ ਨੇ ਸਤਸੰਗੀ ਸਰਕਾਰੀ ਏਜੰਸੀਆਂ ਉਹ ਵੇਖ ਲੈਂਦੀਆਂ ਕਿਹੜੀ ਬੰਦੂਕ ਚੱਲ ਰਹੀ ਹੈ, ਇਹ ਕਿਹੜੀ ਗੰਨ ਚੱਲ ਰਹੀ ਹੈ। ਦੂਜੇ ਨੰਬਰ 'ਤੇ ਕਿੱਥੇ ਕਿੱਥੇ ਮੋਰਚੇ ਬਣਾਏ ਨੇ, ਇਹ ਵੇਖਣ ਲਈ ਇਹਨਾਂ ਨੇ ਹਮਲਾ ਕੀਤਾ, ਆਪਾਂ ਗੋਲੀ ਨਹੀਂ ਚਲਾਉਣੀ ਅੰਦਰੋਂ। 12:30 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਪਿਆਰਿਓ। ਜਥੇ ਦੇ ਦਮਦਮੇ ਟਕਸਾਲ ਦੇ ਸਿੰਘ ਸੀ ਭਾਈ ਰਾਮ ਸਿੰਘ ਜੀ ਦੇਗੀ ਹੈ UP ਦੇ, ਜਿੱਥੇ ਦੁੱਖ ਭੰਜੜੀ ਬੇਰੀ ਹੈ, ਇੱਥੇ ਆ ਰਿਹਾ ਸੀ ਗੁਰੂ ਦਾ ਪਿਆਰਾ ਦੇ ਗੋਲੀ ਲੱਗ ਗਈ, ਉਹਨੂੰ ਚੁੱਕ ਕੇ ਲਿਆਂਦਾ ਗਿਆ, ਕੁਛ ਸਮੇਂ ਬਾਅਦ ਉਹਦੀ ਸ਼ਹੀਦੀ ਹੋ ਗਈ। ਫਿਰ ਇੱਕ ਹੋਰ ਸੀ ਜਥੇ ਦਾ ਸਿੰਘ ਭਾਈ ਬਾਜ ਸਿੰਘ ਜੀ, ਤਬਲੇ ਵਾਲਾ, ਤਬਲਾ ਵਜਾਉਂਦਾ ਸੀ, ਇੱਕ ਗੋਲੀ ਉਹਦੇ ਲੱਗੀ ਸਤਸੰਗੀਓ, ਉਹਨੂੰ ਵੀ ਲੰਗਰ ਹਾਲ ਦੇ ਉੱਤੇ ਲਿਆਂਦਾ ਗਿਆ, ਖੂਨ ਜ਼ਿਆਦਾ ਵਰਨ ਕਰਕੇ ਉਹਦੀ ਵੀ ਮੌਤ ਹੋ ਗਈ, ਸ਼ਹੀਦੀ ਹੋ ਗਈ। ਇੱਕ ਭਾਈ ਮੇਜਰ ਸਿੰਘ ਜੀ, 3 ਸਿੰਘ ਸ਼ਹੀਦ ਹੋ ਗਏ। ਉੱਧਰ ਮਹਾਂਪੁਰਸ਼ਾਂ ਦਾ ਪੱਕਾ ਇਹ ਹੁਕਮ ਸੀ ਜਨਰਲ ਸੁਬੇਗ ਸਿੰਘ ਜੀ ਦਾ, ਸਿੰਘੋ ਇੱਕ ਵੀ ਗੋਲੀ ਨਹੀਂ ਚਲਾਉਣੀ, ਉਹ ਸਾਨੂੰ ਉਕਸਾਉਣਾ ਚਾਹੁੰਦੇ ਨੇ, ਸਾਡੇ ਹਥਿਆਰ ਚੈੱਕ ਕਰਨਾ ਚਾਹੁੰਦੀ ਸਰਕਾਰ, ਸਾਡੇ ਮੋਰਚੇ ਜਿਹੜੇ ਇਹ ਵੇਖਣਾ ਚਾਹੁੰਦੀ ਸਰਕਾਰ, ਇਸ ਵਾਸਤੇ ਖਾਲਸਾ ਜੀ ਇੱਕ ਵੀ ਗੋਲੀ ਨਹੀਂ ਚਲਾਉਣੀ ਤੁਸਾਂ ਨੇ, ਸੋ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਗੋਲੀਬਾਰੀ ਚੱਲਦੀ ਰਹੀ। ਲੰਗਰ ਹਾਲ ਦੇ ਉੱਤੇ ਬਾਬਾ ਥਾਰਾ ਸਿੰਘ ਜੀ, ਇਹ ਫੌਜ ਵਿੱਚ ਰਹੇ ਨੇ, ਗੁਰੂ ਦੇ ਪਿਆਰੇ ਭਾਈ ਗੋਪਾਲ ਸਿੰਘ ਜੀ ਸ਼ਹੀਦ ਜੀ, ਸਤਸੰਗ ਵੀ ਅਸੀਂ ਇਕੱਠੇ ਮਹਾਂਪੁਰਸ਼ਾਂ ਨਾਲ ਰਹੇ ਹਾਂ, ਇਹਨਾਂ ਦੇ ਸਾਹਮਣੇ ਮੈਂ ਕੀ ਕਹਿਣਾ ਹੈ, ਤਾਂ ਬਹੁਤ ਉਸ ਸਮੇਂ ਅਸੀਂ ਬੱਚੇ ਹੁੰਦੇ ਸੀ ਅਤੇ ਇਹਦੇ ਉਦੋਂ ਸਪੀਚਾਂ ਦਿੰਦੇ ਸੀ ਅਤੇ ਸਿੰਘਾਂ ਨੂੰ ਤਿਆਰ ਕਰਿਆ ਕਰਦੇ ਸੀ, ਸਾਰਾ ਇਹਨਾਂ ਨੂੰ ਪਤਾ। ਸੋ ਬਾਬਾ ਥਾਰਾ ਸਿੰਘ ਜੀ ਸਤਸੰਗ ਇਹ ਨੁਰੰਗਾਬਾਦ ਦੇ ਰਹਿਣ ਵਾਲੇ, ਨੁਰੰਗਾਬਾਦ ਜਦੋਂ ਆਪਾਂ ਬੰਬੇ ਤੋਂ ਜਾਂਦੇ ਹਾਂ ਹਜ਼ੂਰ ਸਾਹਿਬ ਨੂੰ, ਰਸਤੇ 'ਚ ਆਉਂਦਾ ਨੁਰੰਗਾਬਾਦ, ਉੱਥੋਂ ਦੇ ਰਹਿਣ ਵਾਲੇ ਸਤਸੰਗੀਓ। ਸੋ ਬੇਨਤੀ ਕਰਦੇ ਹਾਂ ਕਿ ਇਹ ਗੁਰੂ ਦੇ ਪਿਆਰੇ ਇਹਨਾਂ ਨੂੰ ਮਹਾਂਪੁਰਸ਼ਾਂ ਫਿਰ ਪਿਕਿਆ ਕਿ ਸਮੇਂ ਦੀ ਸਰਕਾਰ ਲਗਾਤਾਰ ਫਾਇਰਿੰਗ ਕਰ ਰਹੀ ਹੈ ਅਤੇ ਸਿੰਘ ਸ਼ਹੀਦੀਆਂ ਪਾ ਰਹੇ ਨੇ। ਫਿਰ ਉਹਨਾਂ ਨੇ ਜਵਾਬ ਦਿੱਤੇ ਅਤੇ ਇੱਕ ਨਾ ਜਿਹੜੇ CRP ਦੇ ਮੋਰਚੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗੁਰੂ ਦੇ ਲਾਲਾਂ, ਅਤੇ ਬਹੁਤ ਸਾਰੇ CRP ਦੇ ਜਵਾਨ ਜ਼ਖਮੀ ਹੋਏ ਅਤੇ ਮਾਰੇ ਵੀ ਗਏ, ਮੋਰਚੇ ਛੱਡ ਕੇ ਭੱਜੇ। ਫਿਰ ਇੱਧਰ ਬਾਬਾ ਭਾਈ ਮਹਿੰਗਾ ਸਿੰਘ ਜੀ ਇਹ ਲੜ ਰਹੇ ਸੀ ਬਾਬਾ ਅਟਲ ਰਾਏ ਜੀ ਦੇ ਉੱਤੇ, ਇੱਕ ਗੋਲੀ ਆ ਕੇ ਇਹਨਾਂ ਦੇ ਲੱਗੀ ਹੈ, ਉੱਤੋਂ ਸਿੰਘ ਇਹਨਾਂ ਨੂੰ ਚੁੱਕ ਕੇ ਲਏ, ਸਰੀਰ ਬੜਾ ਭਾਰੀ ਸੀ ਇਹਨਾਂ ਦਾ, ਕੋਪਰ ਚੁੱਕ ਕੇ ਲਿਆਏ ਨੇ, ਜ਼ਖਮ ਜ਼ਿਆਦਾ ਹੋਇਆ ਸੀ, ਜ਼ਿਆਦਾ ਖੂਨ ਵਹਿ ਜਾਣ ਕਾਰਨ ਭਾਈ ਮਹਿੰਗਾ ਸਿੰਘ ਜੀ ਦੀ ਸ਼ਹੀਦੀ ਹੋ ਗਈ। ਮਤਲਬ ਭਾਈ ਮਹਿੰਗਾ ਸਿੰਘ ਜੀ ਇਸ ਮੋਰਚੇ ਦੇ ਪਹਿਲੇ ਸ਼ਹੀਦ ਹੋਏ।
ਦੂਜੇ ਨੰਬਰ 'ਤੇ ਭਾਈ ਰਾਮ ਸਿੰਘ ਜੀ ਦੇਗੀਆ, ਦੇਗੀਆ ਦਾ ਮਤਲਬ ਹੁੰਦਾ ਜਿਹੜੇ ਦੇਗ ਬਣਾਉਂਦੇ ਨੇ। ਤੀਸਰੇ ਨੰਬਰ 'ਤੇ ਭਾਈ ਬਾਜ ਸਿੰਘ ਜੀ ਤਬਲੇ ਵਾਲੇ। ਤੀਸਰੇ ਨੰਬਰ 'ਤੇ ਭਾਈ ਮੇਜਰ ਸਿੰਘ ਜੀ ਟਕਸਾਲ ਦੇ ਤਿੰਨ ਸਿੰਘ। ਅਤੇ ਇਹ ਬੱਬਰ ਖਾਲਸੇ ਦੇ ਖੰਡ ਕੀਰਤਨੀ ਜਥੇ ਦੇ ਸਾਥੀ ਭਾਈ ਮਹਿੰਗਾ ਸਿੰਘ ਜੀ, ਇਹ ਚਾਰ ਖਾੜਕੂ ਸਿੰਘ ਸ਼ਹੀਦ ਹੋ ਗਏ। ਸੱਤ ਜਿਹੜੇ ਸੀ ਆਮ ਸ਼ਰਧਾਲੂ ਸ਼ਹੀਦ ਹੋ ਗਏ। ਸਤਸੰਗੀਓ, ਮਹਾਂਪੁਰਸ਼ਾਂ ਨੇ ਉਸ ਵੇਲੇ ਜਿਹੜੀ ਸਿੰਘਾਂ ਨੂੰ ਇਕੱਠਿਆਂ ਕੀਤਾ, ਇਸ ਚੀਜ਼ ਦੇ 'ਤੇ ਸਾਰੀ ਰੂਪਰੇਖਾ ਬਣਾਉਣ ਲੱਗੇ ਅਤੇ ਇਹਨਾਂ ਸਿੰਘਾਂ ਦਾ ਉੱਡ ਸੰਸਕਾਰ ਕਰਨਾ ਸੀ ਜਿੱਥੇ ਸੋ ਮੰਜੀ ਹਾਲ ਹੈ। ਇਹਦੇ ਨਾਲ ਹੀ ਸਾਸੇ 2 ਜੂਨ ਨੂੰ ਭਾਈ ਮਹਿੰਗਾ ਸਿੰਘ ਦਾ ਸੰਸਕਾਰ ਕੀਤਾ ਗਿਆ। ਔਰ ਦੂਸਰੇ ਬੰਨੇ ਜਿਹੜੇ

0: ਸੀ ਲਿਖਿਆ ਗਿਆ। ਇਸ ਤਰੀਕੇ ਨਾਲ ਸਤਸੰਗ ਜੀ ਅੱਜ ਦੇ ਦਿਨ ਜਿਹੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਆਈਆਂ ਸੀ ਉਹ ਜਿਹੜੇ ਗੁਰੂ ਦੇ ਅੰਦਰ ਸਿੰਘ ਜਿਸ ਜਿਹੜੇ ਸੀ ਉਹ ਸ਼ਹੀਦੀਆਂ ਪਾ ਗਏ। ਇਸ ਤਰੀਕੇ ਨਾਲ ਅੱਜ ਦੇ ਦਿਹਾੜੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਅੱਜ ਸਮਾਗਮ ਉਲੀਕੇ ਗਏ ਨੇ ਪ੍ਰਬੰਧਕ ਵੀਰਾਂ ਵੱਲੋਂ। ਗੁਰੂ ਕਿਰਪਾ ਕਰਨ, ਸਰਬੱਤ ਸੰਗਤੋਂ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਹਰ ਰੋਜ਼ ਜਿੱਥੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ, 10 ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਔਰ 5 ਪਿਆਰੇ ਸਾਹਿਬਾਨ, 4 ਸਾਹਿਬਜ਼ਾਦੇ, ਇਹਨਾਂ ਨੂੰ ਯਾਦ ਕਰਦੇ, ਨਾਲ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਧਿਆਨ ਰੋਜ਼ ਧਰਦੇ ਹਾਂ। ਇਸ ਵਾਸਤੇ ਭਾਈ ਜਿਨ੍ਹਾਂ ਨੇ ਕੌਮ ਲਈ ਅਣਖਲੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਆੜਾ ਪੂਰਾ ਦਾ ਪੂਰਾ ਹਫ਼ਤਾ 1 ਜੂਨ 2 ਜੂਨ ਫਿਰ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ, ਬੇਅੰਤ ਸ਼ਹੀਦੀਆਂ ਹੋਈਆਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਆਪਾਂ ਕਤਰ ਹੋ ਰਹੇ ਹਾਂ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਇੰਨੀ ਕੁ ਸੇਵਾ ਸਤਸੰਗੇ ਪ੍ਰਮਾਣ ਕਰਿਓ। ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਸ਼ੁਕਰ, ਆਪ ਸੰਗਤਾਂ ਦਾ ਬਹੁਤ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ, ਔਰ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਸੰਗੀਓ। ਸਤਿਕਾਰਯੋਗ ਜਥੇਦਾਰ ਸਰਦਾਰ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਇਹਨਾਂ ਨੂੰ ਯਾਦ ਹੋਏਗਾ ਕਿ ਬੰਬੇ ਵਿਖੇ ਕਾਲਮ ਬੋਲੀ ਗੁਰਦੁਆਰਾ ਗੁਰੂ ਨਾਨਕ ਸੱਚਖੰਡ ਸਭਾ ਦਾਸ, ਉੱਥੇ 8 ਸਾਲ ਗ੍ਰੰਥੀ ਦੀ ਸੇਵਾ ਕੀਤੀ ਹੈ। ਇਹ ਉੱਥੇ ਵੀ ਗੁਰਮੁਖ ਪਿਆਰੇ ਜਾਂਦੇ ਰਹੇ ਨੇ ਅਤੇ ਦਰਸ਼ਨ ਹੋਏ ਨੇ। ਇਸ ਲਈ ਗੁਰੂ ਕਿਰਪਾ ਕਰਨ, ਆਓ ਤਿੰਨਾਂ ਦੇ ਪਾਸੋਂ ਗੁਰੂ ਕਾ ਇਤਿਹਾਸ ਸ਼੍ਰਵਣ ਕਰਾਂਗੇ। ਦਾਸ ਪਾਸੋਂ ਹਾਜ਼ਰੀ ਭਰਦੇ ਹਾਂ, ਸੇਵਾ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰੂ ਬਖਸ਼ਿੰਦ ਹਨ, ਦਿਓ ਸੀਸ ਝੁਕਾਓ ਗੁਰੂ ਗ੍ਰੰਥ ਸਾਹਿਬ ਨੂੰ, ਸੀਸ ਸਰਬੱਤ ਸ਼ਹੀਦਾਂ ਦਾ ਧਿਆਨ ਧਰੋ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ ਜੂਨ 1984 ਦੇ ਘੱਲੂਘਰ ਦੇ ਇਤਿਹਾਸ ਰਾਹੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਜੋ ਕਿ ਅੱਜ ਤੋਂ ਹੀ ਇਹ ਸ਼ਹੀਦੀ ਹਫ਼ਤਾ ਪ੍ਰਾਰੰਭ ਹੋਇਆ ਹੈ। ਸਾਰਾ ਹਫ਼ਤਾ ਇਸ ਦੌਰਾਨ ਸਜਣਗੇ। ਆਪ ਜੀ ਨੂੰ ਜੋੜ ਰਹੇ ਸਨ ਕਥਾ ਰਾਹੀਂ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਦਮਦਮ ਟਕਸਾਲ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਅੱਜ ਹੀ ਪਹੁੰਚੇ ਹਨ ਸੰਗਤ ਵੱਲੋਂ। ਭਾਈ ਸਾਹਿਬ ਜੀ ਕਹਿੰਦੇ ਹਨ ਜੀ ਰੋਜ਼ਾਨਾ ਹੀ ਸਵੇਰੇ ਸ਼ਾਮ ਕਥਾ ਰਾਹੀਂ ਜੋੜਿਆ ਕਰਨਗੇ। ਆਓ ਪੰਥ ਦੇ ਸਤਿਕਾਰਯੋਗ ਕਵਿਸ਼ਰੀ ਜਥਾ ਭਾਈ ਸਾਹਿਬ ਮਹਿਲ ਸਿੰਘ ਜੀ, ਉਹਨਾਂ ਦਾ ਕਵਿਸ਼ਰੀ ਜਥਾ ਵੀ ਸਾਡੇ ਪਾਸ ਪਹੁੰਚੇ ਹਨ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸੰਗਤ ਨੂੰ ਜੀ ਕਹਿੰਦੇ ਹਾਂ ਜੀ। ਆਓ ਉਹਨਾਂ ਪਾਸੋਂ ਜੋ ਕਿ ਸ਼ਹੀਦੀ ਦਿਹਾੜਾ, ਸ਼ਹੀਦੀ ਹਫ਼ਤਾ ਜੂਨ 1984 ਦੇ ਘੱਲੂਘਰ ਸਮੂਹ ਸ਼ਹੀਦਾਂ ਨੂੰ ਯਾਦ ਕਰਨ 'ਤੇ ਪ੍ਰਾਰੰਭ ਹੋਇਆ ਹੈ, ਇਸੇ ਸੰਬੰਧ ਦੇ ਆਪ ਜੀ ਇਤਿਹਾਸ ਰਾਹੀਂ ਜੋੜਨਗੇ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ, ਸਵੇਰੇ 10 ਵਜੇ ਪ੍ਰਾਰੰਭ ਹੋਵੇਗੀ। ਆਪ ਜੀ ਨੇ ਪਰਿਵਾਰਾਂ ਸਹਿਤ ਪਹੁੰਚ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਕਵਿਸ਼ਰੀ ਰਾਹੀਂ ਇਤਿਹਾਸ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।
3: ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ
3: ਠੀਕ, ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ,
2: ਬਸ ਠੀਕ।

0: ਜਿਹੜਾ ਘਰ ਨਾਈ ਦੀ ਨਿਗਾਹ ਤੇ ਚੜ ਜੇ ਉਹਦੇ ਵਿੱਚ ਪਾਂਦਾ ਕੋਈ ਨੁਕਸ ਫੜ ਜੇ
1: ਜਿਹਨੂੰ
0: ਆਖੇ ਪਾਂਦਾ ਉਹਨੂੰ ਨਾਈ ਨਿੰਦਦਾ ਵਾਰ ਘਰ ਮਿਲੇ ਕਿਤੇ ਨਾ ਪਸੰਦਾ ਹਰ ਚੀਜ਼ਾਂ ਨਹੀਂ ਲੱਭਦੀਆਂ ਗੁਰੂ ਕਿਰਪਾ ਕਰੇ ਪਹਿਲਾਂ ਸਾਡੇ ਬਜ਼ੁਰਗ ਕਿੱਲੇ ਵੇਖਿਆ ਕਰਦੇ ਸੀ ਵੀ ਲੜਕੇ ਵਾਲਿਆਂ ਦੇ ਘਰ ਵਿੱਚ ਮੱਝਾਂ ਦੇ ਗਾਵਾਂ ਦੇ ਕਿੰਨੇ ਕਿੱਲੇ ਆ ਵੀ ਦੁੱਧ ਘਿਓ ਵੀ ਛਕਦਾ ਕਿ ਨਹੀਂ ਜੀ ਹੁਣ ਅਸੀਂ ਦੂਜੇ ਕਿੱਲੇ ਵੇਹਨੇ ਆ ਗਿਆਨੀ ਰਵੇਲ ਸਿੰਘ ਜੀ ਉਹਨੇ ਸਟੇਜ ਤੇ ਖੁਦ ਮੈਂ ਉਹਨਾਂ ਦੇ ਬਚਨ ਸੁਣੇ ਆ ਉਹ ਆਂਦਾ ਮੇਰੇ ਸਾਂਢੂ ਨੇ 27 ਕਿੱਲਿਆਂ ਵਾਲਾ ਮੁੰਡਾ ਲੱਭ ਲਿਆ 27 ਵਾਲਾ ਤੇ ਪਤਾ ਬਾਅਦ ਚ ਲੱਗਾ ਵਿਆਹ ਤੋਂ ਵੀ 7 ਕਿੱਲੇ ਸਮੈਕ ਰਾਹੀਂ ਖਾ ਗਿਆ ਵਾ ਤੇ ਬਾਕੀਆਂ ਨੂੰ ਹੱਥ ਲਾਇਆ ਆਖਰ ਉਹਦਾ ਤਲਾਕ ਲੈਣਾ ਪਿਆ ਗੁਰੂ ਕਿਰਪਾ ਕਰੇ ਨਾਈ ਤੇ ਪਾਂਦਾ ਤੁਰਦੇ ਆ ਜਿਉਂ ਇਹ ਤੁਰੇ ਦਿੱਲੀ ਤੋਂ ਇਹਨਾਂ ਨੂੰ ਕੋਈ ਲੜਕਾ ਨਹੀਂ ਪਸੰਦ ਆਉਂਦਾ ਇਹ ਲਾਹੌਰ ਤੋਂ ਇਹਨਾਂ ਨੂੰ ਦੱਸ ਪਈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀਕਾ ਆਂਦੇ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਇਧਰ ਪੰਜਵੇਂ ਪਾਤਸ਼ਾਹ ਦੀ ਗੋਦੀ ਵਿੱਚ ਆ ਕੇ ਬਾਲਕ ਦੇ ਰੂਪ ਵਿੱਚ 6ਵੇਂ ਪਾਤਸ਼ਾਹ ਜਦੋਂ ਗੋਦੀ ਚ ਆ ਕੇ ਬਹਿ ਗਏ ਆਂਦੇ ਸਿੱਖਾਂ ਨੂੰ ਪੁੱਛਿਆ ਵੀ ਇਹ ਸਾਹਿਬਜ਼ਾਦਾ ਕਿਹਦਾ ਸਿੱਖਾਂ ਨੇ ਦੱਸਿਆ ਇਹ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਆ ਜਿਸ ਤਰ੍ਹਾਂ ਉਹਨਾਂ ਦਾ ਮਨ ਮੋਹਿਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵੇਖ ਕੇ ਨਾਈ ਤੇ ਪਾਂਦਾ ਆਪਸ ਵਿੱਚ ਕਿਤਨਾ ਸਲਾਹ ਕਰ ਰਹੇ ਆ ਲੈਣਾ ਤੁਹਾਡੇ ਸਾਹਮਣੇ ਜੋੜੀ ਕਵਿਤਾ ਇੰਜ ਬਿਆਨ ਕਰ ਰਹੀ ਹੈ।

0: ਆਪੇ ਲੰਕਾ ਵੇਖ ਕੇ ਮੰਦਰ ਬੰਕਾ ਰਾਵਣ ਦੀ ਜਾਪੇ ਲੰਕਾ ਪਰ ਉਸ ਵਿੱਚ ਫਰਕ ਬੇਅੰਤ ਹੈ ਜੀ ਉੱਥੇ ਰਾਕਸ਼ਸ਼ ਇੱਥੇ ਸੰਤ ਹੈ ਜੀ
1: ਸੰਤ ਹੈ ਜੀ
0: ਬਾਹਰੋਂ ਹਰਗੋਬਿੰਦ ਜੀ ਆਏ ਪੰਜੇ ਹਥਿਆਰ ਸਜਾਏ ਸਤਿਗੁਰੂ ਜੀ ਗੋਦ ਬਿਠਾਏ ਅਤੇ ਦੇਖ ਕੇ ਪਿਆਰ ਦੇ ਦਲਵੇ ਜੀ ਮੁੱਖੋਂ ਉੱਡਣ ਰੂਪ ਦੇ ਜਲਵੇ ਜੀ ਸ਼ਹਿਰੀ ਗੱਲ ਕਰੇ ਅਜਾਗਰ ਜਦੋਂ ਵੇਖਿਆ ਰੂਪ ਦਾ ਸਾਗਰ ਸਭ ਦੇ ਮਨ ਭੈ ਇਕਾਗਰ ਮੁਖਰੇ ਵਰ ਨੇਤਰ ਜੁੜ ਗਏ ਜੀ ਨਾਈ ਤੇ ਪਾਂਧਾ ਰੁੜ ਗਏ ਜੀ ਜਦੋਂ ਛੇਵੇਂ ਪਾਤਸ਼ਾਹ ਸੋਹਣਿਆਂ ਦੇ ਸੁਲਤਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੱਕਿਆ ਸਿੱਖੋ ਦੁਨੀਆਂ ਵਿੱਚ 19 ਸੋਹਣੇ ਹੋਏ 19 ਸੋਹਣੇ ਸਨਕ ਸੁਨੰਦਰ ਬਲ ਭਦਰ ਤੇ ਕਾਨ ਜੀ ਦਸ਼ਰਥ ਦੇ ਪੁੱਤਰ ਚਾਰੇ ਯੂਸਫ ਸੁਲੇਮਾਨ ਜੀ ਹਸਨ ਹੁਸੈਨ ਪੰਜੇ ਪਾਂਡੋ ਬਲਵਾਨ ਜੀ ਇਹ ਦੁਨੀਆਂ ਵਿੱਚ 19 ਸੋਹਣੇ 19 ਨੂੰ ਸੋਹਣਿਆਂ ਦਾ ਖਿਤਾਬ ਮਿਲਿਆ ਪਰ ਇਹਨਾਂ ਦਾ 19 ਦਾ ਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਰਗਾ ਨਹੀਂ ਸੀ ਇੰਨੇ ਸੋਹਣੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਨਾਈ ਤੇ ਪਾਂਧੇ ਨੇ ਸਲਾਹ ਕੀਤੀ ਵੀ ਇਸ ਤੋਂ ਚੰਗਾ ਵਾਰ ਇਸ ਤੋਂ ਚੰਗਾ ਘਰ ਹੋਰ ਕਿਤੇ ਨਹੀਂ ਲੱਭਣਾ ਇਹ ਪੱਕੀ ਪਕਾ ਕੇ ਤੋ ਗੁਰੂ ਕਿਰਪਾ ਕਰੇ ਸਮੇਂ ਦੀ ਵੀ ਬਹੁਤ ਸ਼ੋਰਟੇਜ ਆ ਇਸ ਕਰਕੇ ਪੂਰਾ ਪ੍ਰਸੰਗ ਅਸੀਂ ਨਹੀਂ ਤੁਹਾਡੇ ਸਿਰ ਰੱਖ ਸਕਦੇ ਮੈਨੂੰ ਪ੍ਰਬੰਧਕ ਵੱਲੋਂ ਹੁਕਮ ਹੋਇਆ ਵੀ ਇੱਕ ਕਵਿਤਾ ਰੋਜ਼ ਦੀ ਤੁਸੀਂ ਜੂਨ 84 ਦੇ ਸਿੰਘਾਂ ਦੀ ਜ਼ਰੂਰ ਲਾਇਆ ਕਰੋ ਅੱਜ ਉਹ ਮਹਾਨ ਜਨ ਜੀ ਦੀ ਆਪ ਜ਼ਿਕਰ ਕਰਕੇ ਗਏ ਆ ਮੇਰੇ ਤੋਂ ਪਹਿਲਾਂ ਭਾਈ ਮਹਿੰਗਾ ਸਿੰਘ ਜੀ ਬੱਬਰ ਜਿਹੜੇ ਜਮੁਨਾ ਨਗਰ ਹਰਿਆਣੇ ਦੇ ਰਹਿਣ ਵਾਲੇ ਸਨ ਔਰ ਵੈਲਡਿੰਗ ਦਾ ਉਹ ਕੰਮ ਕਰਦੇ ਸੀ ਐਸੀ ਉਹਨਾਂ ਨੂੰ ਲਗਨ ਲੱਗੀ ਕਿ ਖੰਡ ਕੀਰਤਨੀ ਜਥੇ ਦੇ ਕੋਲਾਂ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਫਿਰ ਘਰ ਦੇ ਕੰਮ ਸਾਰੇ ਤਿਆਗ ਦਿੱਤੇ ਤੇ ਭਾਈ ਸੁਖਦੇਵ ਸਿੰਘ ਜੀ ਬੱਬਰ ਮਹਿਲ ਸਿੰਘ ਜੀ ਬੱਬਰ ਅਨੋਖ ਸਿੰਘ ਜੀ ਬੱਬਰ ਇਹਨਾਂ ਸਿੰਘਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਇੰਨੀ ਬੰਦਗੀ ਕਰਦੇ ਸਨ ਇੰਨੀ ਬਾਣੀ ਪੜ੍ਹਦੇ ਸਨ ਉਹਨਾਂ ਦਾ ਜਥੇ ਵਿੱਚ ਬਹੁਤ ਵੱਡਾ ਮਾਣ ਸੀ ਔਰ ਗੁਰੂ ਕੇ ਸਿੱਖੋ ਉਹ ਜਿਹੜਾ ਮੋਰਚਾ ਬਾਬੇ ਅਟਲ ਵਾਲਾ ਉਹ ਭਾਈ ਮਹਿੰਗਾ ਸਿੰਘ ਬੱਬਰ ਨੇ ਆਪ ਮੰਗ ਕੇ ਲਿਆ ਸੀ ਤੇ 1978 ਤੋਂ ਪਹਿਲਾਂ ਇਹ ਜਥੇ ਵਿੱਚ ਭਰਤੀ ਹੋ ਗਏ ਸੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਗਏ ਇਹਨਾਂ ਉੱਥੇ ਵੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਅਰਦਾਸ ਕੀਤੀ ਮਹਾਰਾਜ ਤੁਸੀਂ ਜਦੋਂ ਹੁਕਮ ਕੀਤਾ ਸੀ ਅੰਮ੍ਰਿਤ ਛਕਾਉਣ ਵਾਲਿਆ ਵੀ ਜਦੋਂ ਕਿਤੇ ਪੰਥ ਨੂੰ ਸਿਰ ਦੀ ਲੋੜ ਪਵੇ ਨਾ ਉਦੋਂ ਸਿੱਖ ਨੇ ਸਿਰ ਹਾਜ਼ਰ ਕਰ ਦੇਣਾ ਮਹਾਰਾਜ ਹੁਣ ਪੰਥ ਨੂੰ ਲੋੜ ਹੈ ਮੇਰੇ ਤੇ ਕਿਰਪਾ ਬਖਸ਼ ਕਰੋ ਮੇਰਾ ਸਿਰ ਹਾਜ਼ਰ ਹੈ ਪੰਥ ਦੇ ਲੇਖੇ ਲੱਗ ਜੇ ਇੱਥੇ ਅਰਦਾਸ ਨਹੀਂ ਕੀਤੀ ਇੱਕ ਅਰਦਾਸ ਫਿਰ ਬਾਬਾ ਗੁਰਦਿੱਤਾ ਜੀ ਦੇ ਦਰ ਤੇ ਉਹਨਾਂ ਕੀਤੀ ਆ ਬਾਬਾ ਗੁਰਦਿੱਤਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਬਾਬਾ ਗੁਰਦਿੱਤਾ ਜੀ ਇਹ ਆਸ ਮੇਰੀ ਪੂਰੀ ਹੋਏ ਕਿ ਮੇਰਾ ਸਰੀਰ ਪੰਥ ਤੇ ਲੇਖੇ ਲੱਗੇ ਗੁਰੂ ਕੇ ਸਿੱਖੋ ਉਹ ਭਾਈ ਮਹਿੰਗਾ ਸਿੰਘ ਬੱਬਰ ਜਿਹਦਾ ਨਾਮ ਪਹਿਲਾਂ ਭਾਈ ਕੁਲਵੰਤ ਸਿੰਘ ਸੀ ਇਹਨੇ ਇਹ ਮੰਗ ਕੇ ਮੋਰਚਾ ਲਿਆ ਸੀ ਬਾਬੇ ਅਟਲ ਵਾਲਾ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਧਰ ਜਨਰਲ ਸਵੇਗ ਸਿੰਘ ਵੱਲੋਂ ਹਦਾਇਤ ਸੀ ਕੋਈ ਬਾਬੇ ਅਟਲ ਵਾਲੇ ਬੰਨਿਓ ਕੋਈ ਫੌਜ ਦਾ ਬੰਦਾ ਅੰਦਰ ਨਾ ਆਵੇ ਸੋ ਇਹਨਾਂ ਇਹ ਮੋਰਚਾ ਸੰਭਾਲਿਆ ਸੀ ਜਿਸ ਵੇਲੇ ਇਹ BSF ਦੇ ਜਵਾਨ ਅੰਦਰ ਵੜਨ ਲੱਗੇ ਆ ਉਸ ਵੇਲੇ ਭਾਈ ਮਹਿੰਗਾ ਸਿੰਘ ਨੇ ਮੁਕਾਬਲਾ ਕਰਦਿਆਂ ਭਾਰਤੀ ਫੌਜ ਦੇ ਨਾਲ ਅੱਜ ਦੇ ਦਿਨ ਕਿਸ ਤਰ੍ਹਾਂ ਉਹ ਜੂਝੇ ਔਰ ਜੂਝ ਕੇ ਕਿਸ ਤਰ੍ਹਾਂ ਸ਼ਹਾਦਤ ਦੇ ਜਾਮ ਪੀਤੇ ਲੈਣਾ ਬੜੀਆਂ ਕਾਬਲੇ ਗੌਰ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੀਆਂ ਜਾ ਰਹੀਆਂ

0: ਮਾਮਾ ਜਿਉਂਦੀਆਂ ਸਦਾ ਕੁਰਬਾਨੀਆਂ ਨਾ ਅਣਖ ਮਰੇ
1: ਤੇ ਕੌਮ ਹੈ
0: ਤੇ ਕੌਮ ਹੈ ਮਰ ਜਾਂਦੀ
2: ਮਰ ਜਾਂਦੀ
0: ਉਸ ਕੌਮ ਨੂੰ ਸਦਾ ਇਤਿਹਾਸ ਪੂਜੇ
1: ਬਿਪਤਾ
0: ਹੱਸ ਕੇ ਕੌਮ ਜੋ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਂਹੀਓ ਸ੍ਰੀ ਦਸਤਾਰਾ ਇਹ ਸੋਧੀਆਂ ਨੇ
1: ਉਹ ਸਿਰ ਵਾਰ ਨੂੰ
0: ਸਿੰਘ ਨੂੰ ਮੂਲ ਡਰਦੇ
2: ਤਾਂਹੀਓ
0: ਮੌਤ ਹੈ ਸਿੰਘਾਂ ਤੋਂ
1: ਡਰ ਜਾਂਦੀ
0: ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ ਉਦੋਂ ਫਿਰ ਸਿਰਾਂ ਦੇ ਚਪੂਆਂ ਦੀ ਲੋੜ ਪੈਂਦੀ ਆ ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ ਤੁਸੀਂ ਵੇਹਦੇ ਕੋਈ ਬੰਦਾ ਮਰ ਰਿਹਾ ਹੋਵੇ ਨਾ ਤੇ ਡਾਕਟਰਾਂ ਦੀ ਇਹ ਰਾਇ ਹੁੰਦੀ ਹੈ ਕਿ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ ਇਹਦਾ ਆਪਰੇਸ਼ਨ ਤਾਂ ਹੋ ਸਕੇਗਾ ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ ਜਦੋਂ ਕੌਮਾਂ ਮਰਨ ਲੱਗਣ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਵਿੱਚ ਇੱਕ ਨਵੀਂ ਜ਼ਿੰਦਗੀ ਭਰਦੇ ਆ ਇਤਿਹਾਸ ਕੌਮਾਂ ਦੀ ਜਿੰਦ ਜਾਨ ਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ ਜੋ ਸਮੇਂ ਸਮੇਂ ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਮਈ ਵਿਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚੀ ਗਵਾਹੀ ਦੀ ਪ੍ਰੇਰਨਾ ਦੇ ਕੇ ਜਾਗਰੂਕ ਕਰਨ ਤੇ ਉਸ ਨੂੰ ਲੜ ਮਰਨ ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ ਜਿਹਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ ਭਾਈ ਮਹਿੰਗਾ ਸਿੰਘ ਬੱਬਰ ਮੁਕਾਬਲਾ ਕਰਦਿਆਂ ਉਹਦੇ ਮੱਥੇ ਵਿੱਚ ਬ੍ਰਸ਼ਟ ਵੱਜਾ ਸ਼ਹਾਦਤ ਦੇ ਜਾਮ ਪੀਤੇ ਗੁਰੂ ਕੇ ਸਿੱਖੋ ਉਸ ਵੇਲੇ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਸ਼ਹੀਦਾਂ ਦੀ ਮਾਂ ਵੀ ਕਹਿ ਲਈ ਤੇ ਕੋਈ ਅੱਖ ਨਹੀਂ ਗੁਰੂ ਕੇ ਸਿੱਖੋ ਇੰਨਾ ਪਿਆਰ ਤੇ ਇੰਨਾ ਸਤਿਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਦਿੱਤਾ ਜੋ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਭਾਈ ਸਰੈਣ ਸਿੰਘ ਜੀ ਮਨਾਵਾਂ ਵਾਲੇ ਔਰ ਗਿਆਨੀ ਜਸਵੰਤ ਸਿੰਘ ਜਿਹੜੇ ਮੰਜੀ ਸਾਹਿਬ ਕਥਾ ਕਰਦੇ ਆ ਆਂਦੇ ਬਾਬਾ ਜੀ ਨੇ ਸਾਨੂੰ ਦਸ਼ਾਲਾ ਤੇ ਲੋਈ ਦੇ ਕੇ ਘੱਲਿਆ ਵੀ ਜਾਓ ਉਸ ਮਹਾਨ ਸ਼ਹੀਦ ਦੇ ਸਰੀਰ ਉੱਤੇ ਪਾ ਕੇ ਆਓ ਗੁਰੂ ਕਿਰਪਾ ਕਰੇ ਉਹਨਾਂ ਨੇ ਉਹਨਾਂ ਦਾ ਸੰਸਕਾਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਸ੍ਰੀ ਮੰਜੀ ਸਾਹਿਬ ਦੇ ਲਾਗੇ ਹੋਇਆ ਅੱਜ ਉਹਨਾਂ ਦੇ ਨਾਂ ਦਾ ਕੇਸਰੀ ਨਿਸ਼ਾਨ ਸਾਹਿਬ ਉੱਤੇ ਝੁਲਦਾ ਹੈ ਗੁਰੂ ਕਿਰਪਾ ਕਰੇ ਉਹਨਾਂ ਦੀ ਲਸਾਨੀ ਕੁਰਬਾਨੀ ਹੈ ਨਮਸਕਾਰ ਹੈ ਉਹਨਾਂ ਦੀ ਕੁਰਬਾਨੀ ਨੂੰ ਤੋ ਸ਼ਨੀਵਾਰ ਨੂੰ ਜਿਹੜੀ ਪਾਤਸ਼ਾਹੀ ਰੈਲੀ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਹੈ ਸਾਰਿਆਂ ਨੇ ਜਾਣਾ ਹੈ ਇਹੋ ਸ਼ਹੀਦਾਂ ਦਾ ਵੱਡਾ ਸਤਿਕਾਰ ਹੈ ਤੋ ਜਿਨ੍ਹਾਂ ਕੋਲ ਨਹੀਂ ਸਾਧਨ ਬੱਸਾਂ ਵੀ ਕੀਤੀਆਂ ਜਾਣਗੀਆਂ ਹੋਰ ਵੀ ਬੜੇ ਪ੍ਰਬੰਧ ਆ ਇਸ ਗੱਲੋਂ ਨਾ ਕੋਈ ਰਹਿ ਜੇ ਗੁਰੂ ਕਿਰਪਾ ਕਰੇ ਸਾਰਿਆਂ ਨੇ ਵੱਧ ਚੜ ਕੇ ਉਸ ਰੈਲੀ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਫਤਿਹ ਗੱਜ ਕੇ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਫਤਿਹ
3: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਿੰਘ ਜੀ ਜੂਨ 1984 ਦੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ 1 ਜੂਨ ਸਾਰਾ ਸ਼ਹੀਦੀ ਹਫ਼ਤਾ ਇਸ ਸਬੰਧ ਮਨਾਇਆ ਜਾ ਰਿਹਾ ਹੈ 1 ਜੂਨ ਹੈ ਜੀ ਅੱਜ ਦੇ ਦਿਨ ਹੀ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ ਦੀ ਪਹਿਲੇ ਸ਼ਹੀਦ ਜੋ ਇਸ ਸ਼ਹੀਦੀ 1984 ਦੇ ਘੱਲੂਘਾਰ ਦੇ ਪਹਿਲੇ ਸ਼ਹੀਦ ਹਨ ਉਹਨਾਂ ਦੀ ਸ਼ਹੀਦੀ ਦਿਹਾੜਾ ਹੈ ਅੱਜ ਅਤੇ ਸਾਰਾ ਹਫ਼ਤਾ ਹੀ ਇਸੇ ਸਬੰਧ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਆਪ ਜੀ ਨੂੰ ਕਵਿਸ਼ਰੀ ਰਾਹੀਂ ਤੇ ਆਸਰੇ ਜੋੜੇ ਸਨ ਸਤਿਕਾਰ ਜੋ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਦਾ ਕਵਿਸ਼ਰੀ ਜੱਥਾ ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਭਾਈ ਸਾਹਿਬ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨੀ ਜੱਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਅਤੇ ਆਉਣ ਵਾਲੇ ਸ਼ਨਿਸ਼ਵਰਾਜ ਸਨਾਤ ਚਰਨਾਂ ਬੇਨਤੀ ਕਰ ਰਹੇ ਹਾਂ ਜੂਨ 1984 ਦੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਜਾਓ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ

ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਜੀ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਦਵਾ ਰਹੇ ਸੋ, ਸਾਡੇ ਅਤਿ ਸਤਿਕਾਰ ਜੋ ਕਿਸ਼ਰੀ ਜਥਾ ਆਪ ਜੀ ਨੂੰ ਵੀਰ ਰਸ ਦੀਆਂ ਕਵਿਤਾ ਸੁਣਾ ਰਹੇ ਸਨ, ਸੋ ਆਪ ਜੀ ਬੜੇ ਪਿਆਰ ਸਤਿਕਾਰ ਨਾਲ ਹਾਜ਼ਰੀ ਦਵਾ ਰਹੇ ਸੀ। ਸੋ ਪ੍ਰਬੰਧਕ ਵੀਰਾਂ ਵੱਲੋਂ ਜੋ ਆਹ ਹਫ਼ਤਾ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰੱਖੇ ਹਨ, ਸੋ ਤਕਰੀਬਨ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ ਰਾਤੀ 9 ਵਜੇ ਤੱਕ ਇਹ ਸਮਾਗਮ ਚੱਲਦੇ ਹਨ ਜੋ ਅੱਜ ਤੋਂ ਆਰੰਭ ਹੋਏ ਹਨ। ਇਹ ਸਾਰਾ ਹਫ਼ਤਾ ਇਹ ਪ੍ਰੋਗਰਾਮ ਚੱਲਣਗੇ। ਸੋ ਆਓ ਸਾਰੇ ਰਲ ਕੇ ਆਪਾਂ ਹਾਜ਼ਰੀ ਲਵਾਈਏ, ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਬਲੀਦਾਨ ਦਿੱਤਾ ਹੈ। ਸਾਰਿਆਂ ਨੂੰ ਆਪਾਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ।

ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਗੁਰੂ ਮਹਾਰਾਜ ਕਿਰਪਾ ਕਰਨ ਸਭ 'ਤੇ ਮੇਰਾ ਭਰਿਆ ਹੱਥ ਰੱਖਣ। ਸੋ ਆਉਣ ਵਾਲੇ ਦਿਨਾਂ 'ਚ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਸੋ ਜਿਨ੍ਹਾਂ ਨੇ 84 ਦੇ ਘੱਲੂਘਾਰੇ ਦੇ ਵਿੱਚ ਸ਼ਹੀਦੀਆਂ ਪਾਈਆਂ ਹਨ। ਸੋ ਆਓ ਸਰ ਰਲ ਕੇ, ਸਮੇਂ ਦੀ ਸਮਾਪਤੀ ਹੈ, ਆਨੰਦ ਸਾਹਿਬ ਦਾ ਜਾਪ ਕਰੀਏ। ਸੋ ਦਸਾਂ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁਕਾਰੀਆਂ ਜਾਂਦੀਆਂ ਹਨ। ਗੁਰੂ ਸਾਹਿਬ ਗੁਰੂ ਸੰਗਤ ਬਖਸ਼ ਲੈਣਾ ਜੀ, ਦਾਸ ਇੱਕ ਹਫ਼ਤਾ ਆਪਦੇ ਚਰਨ ਪਰਸਣਗੇ, ਸੋ ਆਪ ਜੀ ਨੇ ਅਸੀਸ ਬਖਸ਼ਣੀ। ਸੋ ਸ਼ਾਮਾਂ ਦੇ ਦੀਵਾਨ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰੋਜ਼ਾਨਾ ਸਜਾ ਕਰਨਗੇ। ਆਪ ਜੀ ਹਾਜੀ ਪਰਨਾ ਜੀ, ਆਓ ਸਾਰੇ ਸਾਰੇ ਆਨੰਦ ਸਾਹਿਬ ਦਾ ਜਾਪ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੇ ਧਾਏ ਸਪਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਲਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵਿਦਵਾਨ ਸੂਰਾ ਸੋ ਪਹਿਚਾਨੀਆਂ ਜੋ ਲਹਿਰੇ ਦੇਣ ਕੇ ਹੇਤ ਪ੍ਰਜਾ ਪ੍ਰਜਾ ਕਟਵਾਰੇ ਸਭ ਕਬੂ ਨਾ ਛਾਡੇ ਖੇਤ ਜੂਨ 1984 ਦੇ ਘੱਲੂਘਰ ਦੇ 1 ਜੂਨ ਦੇ ਸ਼ਹੀਦ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਜੀ ਦੇ ਸ਼ਹੀਦੀ ਨੂੰ ਪ੍ਰਦਾਨ ਕਰਦਿਆਂ ਹੋਇਆ ਸਮੁਸ਼ੀਦਾਂ ਦੀ ਯਾਦ ਵਿੱਚ ਆਪ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਕਵੀਸ਼ਰੀ ਜਥੇਰਾਂ ਇਤਿਹਾਸ ਛੇ ਪੰਡਿਤ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾਦਾਤਾਂ ਬਖਸ਼ਣੀਆਂ ਬੀਬੀ ਮਨਜੀਤ ਕੌਰ ਵੱਲੋਂ ਸੁੱਖ ਸ਼ਾਂਤੀ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਵਾਨ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ਿਸ਼ ਨੂੰ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ

ਵਾਹਿਗੁਰੂ ਏ ਸਭ ਮਿਲੈਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮਦੇ ਖੰਡਾ ਜਾ ਕੇ ਹੱਥ ਮੈਂ ਸੋਹ ਮਰੀ ਰਛਿਆ ਕਰੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਨੰ ਅਨੰਗ ਬਾਨ ਤਾਰੰਗ। ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸਹੀ ਆਗੈ ਆਖੀਐ, ਦਰਗੈ ਪਾਵੈ ਸਾਚੀ ਮਾਣੋ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਏ। ਦਰਸ਼ਨ ਪ੍ਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

0: ਜੁਗੋ ਜੁਗ ਅਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁਰ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਨੇ ਸੰਤ ਮਨ ਚ ਹਾਜ਼ਰੀ ਭਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਤਰੋਂ ਕਰੋ ਗੁਰੂ ਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਭਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੇ। ਅਨਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਏ ਆਸਾ। ਬਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਏ ਚੌਗਿਰਦ ਹਮਾਰਾ ਰਾਮਕਾਰ। ਦੁੱਖ ਲੱਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋ

ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਹੇ। ਜਿਉ ਜਿਉ ਚੱਲਹਿ ਚੁਭੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ

ਵਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਾਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ, ਵਹਿ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਣ ਕੀਤੀ ਅੰਮ੍ਰਿਤ ਵੇਲੇ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਹੋਏ। ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸਮਾਤ ਬਖਸ਼ਣ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਮਿਲ ਤੋਂ ਜਾਗਰਤਾ ਬਖਸ਼ੇ, ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਥਿਤੀ ਫਤਿਹ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vajduru, Vajduru, Vajduru, Vajduru.

duru va duru va duru va duru va duru.

ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ।

0: ブルー、
1: はい、

はい、

वाहे गुरु।

Hare Guru. Hare Guru. Hare Guru. Hare Guru. Hare Guru.

ਵਾਹਿਗੁਰੂ ਜੀ ਕੀ ਫਤਿਹ। ਜੈ ਤਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦੀ ਓਰ ਨਲਾਥਾ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

ਨਾਨਕੁਨ ਸੰਗ ਮੋਹੇ ਉਧਾਰੋ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਿਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਿਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਮਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨੇ ਆਪ

ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਹ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੇ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬਗਰਾਜ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਨ ਸਦਬ੍ਰਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਨ ਸੁਖ ਬਿਹਾਵੇ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕਉ ਸਿਮਰਹਿ ਤਨ ਅੰਧ ਘਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤੁ ਨ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਤ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਘਾਟ ਕਰ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਸੰਗ ਸੁਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇ ਰਹਿ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰਿ ਕੋ ਨਾਮ ਖਿਨ ਮਾਇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰਿਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਪ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰਿ ਕਾ ਨਾਮ ਜਪਤ ਨਿਹ ਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰਿ ਕਾ ਨਾਮ ਜਪਤ ਆਗਾਵੈ ਜਿਹ ਮਾਰਗ ਇਹ ਜਾਤੇ ਅਕੇਲਾ ਤਹ ਹਰ ਨਾਮ ਸੰਗ ਹੋ ਤੂੰ ਸੁਹੇਲਾ ਐਸਾ ਨਾਮ ਮਨਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰ ਹਰਿ ਕਾ ਨਾਮ ਤਤਕਾਲ ਉਧਾਰ ਅਣਕ

ਸਿਮਰਤਿ ਹੀ ਭੇਖੇ ਸਰਬ ਟਡੋਲ ਪੁਰਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਾਟ ਸਾਹ ਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਰਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਰਤਨਾ ਪੁਨ ਦਾਨ ਹੋ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਹਿਤ ਪੀਸਰ ਥੀਵੈ ਅਗਣ ਮਾਹੇ ਹੋਮਤ ਪ੍ਰਾਣ ਕਨਕ ਅਸਭ ਹੈ ਵਿਰਭੂ ਦਾਨ ਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ

ਸ਼ਬਦ ਬਹੁਮੂਚ ਬਹੁਤ ਸਿਆਣਪ ਜਮ ਕਾ ਪਹੁ ਬਿਆਪੇ ਅਨਕ ਜਤਨ ਕਾਰੇ ਤ੍ਰਿਸ਼ਨਾ ਤਰਾਪੇ ਭੇਖ ਅਨੇਕ ਅਗਨ ਨਹੀਂ ਬੁਝੇ ਕੋੜ ਉਪਾਮ ਦਰਗਹਿ ਨਹੀਂ ਸਿੱਜੇ ਛੂਟ ਸੁਨਾਹੀ ਉਪੇ।

ਇਹ ਹਮੇ ਸ਼ੋਰੈ ਜੇ ਕੋ ਜਨਮ ਮਰਮ ਤੇ ਡਰੈ ਸਾਜਨ ਕੀ ਸਰਨੀ ਪਰੈ ਜੇਹ ਜਨ ਕਵ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮੇਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ

ਨਾਲ ਅਸਤਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨਮ ਜਿਨਹੇ ਉਬਾਰਿਆ ਵਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪ੍ਰਸਾਗ ਸੈਨ ਮੁਖਿਆ ਪਿਆਉ ਬੈਠ ਕਉ ਦੈਨ ਹਿਉ ਨਿਰਗੁਣ ਗੁਣ ਕਛੂ ਨਾ ਬੂਜੈ ਬਖਸਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾਲ ਲਿਹੁ ਪ੍ਰਵਿਆਪੇ ਆਦੇ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੇ ਗੁਬਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ।

ਉੱਡ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੁੜ ਜਾਏ ਤਿਸ ਕਾ ਸਰਾਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੈ ਤੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਦਤ ਬਿਕਰਾਲ ਨਾਨ ਕਾਲੇ ਹੋ ਪ੍ਰਭ ਦਯਾਨ ਕਰਤੂਤ ਪਸ਼ੂ ਕੀ ਮਾਨਸ ਜਾਤ ਰੋਗ ਪ੍ਰਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਹੇ ਕਛ ਕਰੇ ਸਿਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ

ਕਿਰਪਾ ਮੈਂ ਸੁਖ ਕਢੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ

ਸਾ ਸਰਬ ਸੁਖ ਤਾਹੁ ਮਨ ਬੂਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਗਣਤ ਸਾਹੁ ਆਪਣੀ ਦੇ ਰਾਤ ਖਾਦ ਪੀਤ ਵਰਤ ਅਣਦ ਉਲਾਸ ਆਪਣੀ ਮਾਨ ਕਸ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਦੇ ਆਪ ਹੀ ਖੋਵੇ ਬਹੁਰਸ ਕਾ ਵਿਸਵਾਸ ਨ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਤ ਮਾਇਆ ਕਿਹੇਤ ਸਰਪਰ ਹੋਵਤ ਜਾਣੇ ਅਨੇਤ

ਸਮਸ ਹੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਵਹਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ।

ਸਾਧ ਸੰਗ ਬਹੁਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿਜ ਸਾਧਕ ਸੰਗ ਬਸੇ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ।

ਆਵੇ, ਜਿਸ ਧਨ ਤੇ ਸਭ ਕਵਰ ਸਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਣ, ਸਾਧ ਕੇ ਸੰਗ ਸਰਬਥਾਨ ਗਮ ਨਾਨਕ, ਸਾਧ ਕੈ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਕਾਲ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਕਲੂਹਿਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਛੁਰਤ ਹਰ ਮੇਲਾ,

ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੇ ਦ੍ਰਿਸ ਤੇ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਵਾਹ ਬ੍ਰਹਮ ਗਿਆਨੀ ਪਰਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾ ਹੀ ਤੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਇਸ ਭਲਾ ਬ੍ਰਹਮ ਗਿਆਨੀ ਸੁਫਲ

ਅੰਜਣ ਦਰਸ ਭਾਰਤ ਰਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਏਦ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਬੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜੇ ਸੁਪਰ ਸੋ ਪ੍ਰਸਾਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋ ਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਚੈ ਕੇਵਲ ਭਗਤ ਕੀਰਤਨ ਸੰਗ ਰਾਚੈ

ਅਚਾਰ ਵਿਵਹਾਰੀ ਕਈ ਕੋੜ ਪੈਦੀ ਸਵਾਸੀ ਕਈ ਕੋੜ ਬਨ ਪ੍ਰਮੇ ਉਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਕਾਮ ਤਨ ਪਾਵੇ ਕਈ ਕੋਟ ਭੈ ਭਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਤਮ ਨਿਕੋਰ ਕਈ ਕੋਟ ਪਰਧਰਵ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸੁਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹ

ਸਾਦੇ ਰਸ ਭੋਗੀ ਕਈ ਕੋਟ ਪੰਖੀ ਸਰਪੇ ਪਾਵੇ ਕਈ ਕੋਟ ਪਾਸ ਵਿਖਣ ਵਜਾਵੇ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਧਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ

ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤੇ ਆਪ ਤੂੰ ਬ੍ਰਿੰਗਾਸ। ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦ ਹੀ ਜੀਵੇ। ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ। ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਕਹਿ ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੇ ਜਲ ਸਰਮਈ ਅਲ ਸੋਏ। ਅਸ਼ਟਪਦੀ

ਆਪਣ ਵਿਚਾਰੇ ਦੋਹਾਂ ਸਰੀਆਂ ਕਾ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਾਹੋ ਮਾਨੁਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਕਹਿਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮਹਿਰ ਤੇ ਦੇ ਜਾਣ ਤਾਂ ਆਪਣੇ ਆਪ ਬੈਠੇ ਭਰਮੇ ਭੁਲਾ ਦਹਿ ਦਿਸ ਧਾਵੇ ਨਿਮਖ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ।

ਪਿਤਰਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਰਬੰਤ ਖਿਨਵੇ ਹੋ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗ ਕਾ ਮੀਟੇ ਅਭਿਮਾਨ ਸੋਜਾ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫੇਰੇ ਮਤਾਰ ਅਣਕ ਜਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕਹੋ ਕੈ ਸਿੰਘ ਅਵੇ ਆਸ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕਿਨੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਰ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਹੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ

ਵਖਿਆ ਨਹੀਂ। ਸੱਚ ਸੱਚ ਸੱਚ ਸਭ ਕੀ ਨਾ ਕੋਟ ਮੱਧੇ ਕਿਣੇ ਬਿਰੇ ਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਹੋ ਅਤ ਸੁੰਦਰ ਅਪਾਰ ਅਨੂਪ ਹੋ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਰ ਘਰ ਸੁਣੀ ਸਰਵਣ ਬਖਿਆਣੀ।

ਬਹੁਰ ਅਵਤਾਰ ਅਸਤਪਦੀ ਸੰਤ ਕੇ ਦੁਖ ਨਿਵਾਰ ਜਾ ਘਟ ਹੈ ਸੰਤ ਕੇ ਦੁਖ ਨ ਜਮਤੇ ਨਹੀਂ ਛੁਟੈ ਸੰਤ ਕੇ ਦੁਖ ਨ ਸੁਖ ਸਭ ਜਾਏ ਸੰਤ ਕੇ ਦੁਖ ਨਰਕ ਮਹਿ ਪਾਏ ਸੰਤ ਕੇ ਦੁਖ ਨਤ ਹੋਏ ਮਿਲੀਨ ਸੰਤ ਕੇ ਦੁਖ ਨ ਸੋਭਾ ਤਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਏ ਸੰਤ ਕੇ ਦੁਖ ਨ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਹੀ ਤਾਰਾਏ ਸੰਤਨ ਕੈ ਸੰਤ ਕੈ ਦੁਖ ਨ ਤੇ ਮੁਖ ਭਵੇ ਸੰਤ ਕੈ ਦੁਖ ਨ ਤੇ ਮੁਖ ਭਵੇ ਸੰਤਨ ਕੈ ਦੁਖ ਨ ਕਾਗ ਜਿਉਂ ਲਵੇ ਸੰਤਨ ਕੈ ਦੁਖ ਨ ਸਰਪ ਜਿਉਣ ਪਾਏ ਸੰਤ ਕੈ ਦੁਖ ਨ ਤ੍ਰਿਗਤ ਜਿਉਣ ਕਿਰਪਾਏ ਸੰਤਨ ਕੈ ਦੁਖ ਨ ਤ੍ਰਿਸਨਾ ਮਹਿ ਜਲੇ ਸੰਤ ਕੈ ਦੁਖ ਨ ਸਭ ਕੋ ਛਲੇ ਸੰਤ ਕੇ ਦੁਖ ਤੇ ਸਭ ਜਾਏ ਸੰਤ ਕੇ ਦੁਖ ਨੀ ਚੁਨ ਚਾਏ ਸੰਤ ਦੁਖੀ ਕਾ ਸਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਹੋਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਾਈ ਸੰਤ ਕਾ ਨਿੰਦਕ ਖੈਨ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਂਗ ਲਾਗੇ ਸੰਤ ਕੇ ਦੁਖੀ ਕੋ ਸਭ ਤੇ ਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ

ਨਹੀਂ ਖਾਹੇ। ਸੰਤ ਕੇ ਦੁਖੀ ਕੋ ਅਵਰਨ ਰੱਖ ਨਿਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਉਬੇਲਾਏ ਜਿਉਂ ਜਲ ਵੀ ਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਭਾਵ ਕੀਂਦਣ ਲਈ ਧਰਾਪੇ। ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉਂ ਬੁਆਰ ਤਿਲ ਖੇਤ ਮਾਹ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤਨ ਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਤ ਕਾ ਦੁਖੀ ਬਿਗ ਰੂਪ ਹੋ ਜਾਏ। ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ। ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ ਦੁਖੀ ਕੀ ਪੁੱਜੇ ਨਾਸਾ। ਸੰਤ ਕਾ ਦੁਖੀ ਉੱਠ ਚਲੇ ਨਾਸਾ। ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵ ਹੈ ਤੈਸਾ ਕੋਈ ਹੋਏ।

ਵਿਅੰਜਨ ਜਾਣੇ ਆ। ਗੁਰਪ੍ਰਸਾਦ ਆਪਣੇ ਆਪ ਸੁਜੇ ਤਸਕੀ ਜਾਣੂ ਤ੍ਰਿਸ਼ਨਾ ਬੁਝੇ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰਜਨ ਰਹਿਤ, ਅਣਜਨ ਕੀਰਤਨ ਕੇਵਲ ਬਖਿਆਨ, ਗ੍ਰਿਹਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਭਾਸਾ ਪਾਰ, ਬ੍ਰਹਮ ਕੀ ਜਿਸ ਮਨ ਭੁਖ ਨਾਨਕ, ਤਿਸੇ ਨਾਂਗੇ ਦੁਖ ਜਿਸ ਕਉ, ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੋਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਉ ਕਿਸ ਤੇ ਡਰੇ, ਜੈਸਾ ਸਾ ਤੈਸਾ ਦ੍ਰਿਸ਼ਟਾ, ਆਪਣੇ ਕਾਰਜ ਮੈਂ ਆਪ ਸਮਾਇਓ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਸੇ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਸੇ ਜਨਮੇ ਨਹਿ ਕਿਸੇ ਮਰੇ, ਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਾਜ ਥਾਪੀ ਉਥਾਪ, ਅਵਿਨਾਸੀ ਨਾਹੀ ਕਿਛੁ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਾਖਿਆ ਭੇਵ ਪੁਰਖ ਪ੍ਰਤਾਪ, ਆਪ ਜਪਾਇਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰੀ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਪੈ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸਨੋ ਕਿਰਪਾ ਕਰੇ ਬਿੜਭਾਗੇ ਨਾਮ।

ਕਰਨ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਹ ਤੇ ਵਜੇ ਤਿਸ ਮਾਇ ਸਮਾਏ, ਓਏ ਸੁਖ ਨਿਦਾਨ ਉਹਨੂੰ ਬਣਾਏ, ਆਪਸ ਕੋ ਆਪ ਦੀ ਨੋ ਮਾਨ ਨਾਨ, ਪ੍ਰਭ ਜਨ ਏਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨ, ਹਾਰ ਜਾ ਕੈ ਸਿਮਰਨੀ ਉਦਰੀ ਐ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨ, ਹਾਰ ਜਾ ਕੈ ਸਿਮਰਨੀ ਉਦਰੀ ਐ, ਨਾਨਕ ਤਿਸ ਬਿਲਹਾਰ ਅਸ਼ਟਪਦੀ।

ਪੀ ਅਮ੍ਰਿਤੇ ਹੁਮਾਨ ਤਨ ਧਰਪੀ ਹੈ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਿੱਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠ ਪੈਰ ਸੋਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ।

ਪਹਿਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤੇ ਸਿੱਖਾ ਨਾਉ ਤੇ ਸਿੱਖੇ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਓ ਅਸ਼ਟਪਦੀ।

ਯੋਹਿਕਲਾਤਾ ਹਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਿਆਮ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਬਨੇ ਉਤਰੇ ਕੋ ਸੋਯੋ ਪੁੱਤਰ ਵਿਆਰੂ ਪ੍ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਾਜ ਰਤਨਾ ਆਪਣੀ ਕਲ ਧਾਰੀ ਅਨਕ ਬਰ ਨਾਨਕ ਬਿਰਹਾਰੀ ਸਰੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਵਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮੇ ਆਧਾਰੇ ਅਵਰੀ ਉਪਾਵ ਸਭ ਮੀਤ ਵਿਸਾਰ ਹੋ ਚਰਨ ਕਮਲ ਰਿਦਮ ਹਿਰ ਧਾਰ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿ ਕਰ ਗਹ ਨਾਮ ਹਰਵਾਥ

ਠਾਕੁਰ ਅਗਮੇ ਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਵਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹੋ ਕਿਸ ਹੋਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਭਾਰ ਸਹਿਸ ਸਿਆਣਪਾ ਲਖੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ

ਅਧੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਹੇ ਰਾਹ ਨਾਨਕ ਬਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਮਨ ਹੋਵੇ, ਜੇ ਕੋ ਮਨ ਜਾਣੈ ਮਨ ਕੋਇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦੁਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇਹੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮੱਤ

ਆਹੁ ਅੰਤਰਗਤ ਤੀਰਥ ਮਲਨਾਹੁ ਸਭ ਗੁਣ ਤੇਰੇ ਮੈਂ ਨਾਹੀ ਕੋਹੇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਹੋ ਕਮਣ ਸੋ

ਅੰਤਕਾਰ ਨੂੰ ਕੇਤੇ ਬਿਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣਾ ਕੋਹੇ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਹੇ,

ਸਾਨੂੰ ਬਖਸ਼ੇ ਸਿਫਤ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ

ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸਿਉਂ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੂੰ ਗਾਵਨ ਸਹੀ ਤੁਦਨੂੰ ਗਾਵੈ ਜੋਤਿਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ

ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾ

ਪਥ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਪਰਨ ਹੈ।

ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕਿਤਿਆ ਕਰਮ ਭੂਮੀ ਮੇਰ ਕਿਤੇ, ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੂਰ ਕਿਤੇ, ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ ਕਿਤੇ, ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ ਮੁਨ ਕਿਤੇ, ਕਿਤੇ ਰਤਨ ਸਮੁੰਦ, ਕਿਤਿਆ ਖਾਣੀ ਕਿਤਿਆ ਬਾਣੀ, ਕਿਤੇ ਪਾਤ ਨਰਿੰਦ, ਕਿਤਿਆ ਸੁਰਤੀ ਸੇਵਕ ਕਿਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਦਾਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਤ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਅਲੋ ਆਕਾਰ, ਵੇਖੈ ਵਿਗਸਾ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗੰਤ ਪਤਾਓ, ਭਾਂਡਾ ਭਾਉ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾ।

ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਰਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇਖ ਕਊ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਬਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਗਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਸ਼ਿਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਦਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗਰ ਸਾਪੇ ਨਮਸਤੰਗ ਥਾਪੇ ਨਮਸਤੰਦਰ ਮਾਨ ਨਮਸਤੰਗ ਨਿਧਾਨ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਤਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਵੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂ ਹੈ ਅਲੇਖ ਹੈ ਭੇਖ ਹੈ ਪਰ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਰੀਕ ਹੈ ਨਿਰਸਰੀਕ ਹੈ ਦੁਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਨਮੋ ਸਰ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਭਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬਿਭੂਤੇ ਕਲੰਕੰ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰ ਪਰਮ ਬ੍ਰਿਧ ਰੂਪੇ ਨਮੋ ਜੋਗ ਜੋਗੇ ਸੁਰ ਪਰਮ ਸਿੱਧੇ ਨਮੋ ਰਾਜ ਰਾਜੇ ਸੁਰ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰਗ ਸਨਾਨੇ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰ ਸਦਾ ਸਤਦਾਨੰਦ ਸਰਵੰਗ ਪ੍ਰਣਾਸੀ ਅਨੁਪੇ ਅਰੁਪੇ ਸਮਸਤ ਨਿਵਾਸੀ ਸਦਾ ਸਿੱਧਾ ਬਿਧ ਸਦਾ ਸਿੱਧਾ ਬੁੱਧਾ ਬ੍ਰਿਧ ਕਰਤਾ ਆਦੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮੇਸ਼ਵਰੰ ਪਰੋਸ਼ਪਾਲੰ ਸਦਾ ਸਰਬਦਾ ਸਿੱਧਾਤਾ ਦਿਆਨੰ
अशेदी अभेदी अनामंग अकामंग समस्तो पराजी समस्त अस्तामंग तेरा जोर चाचरी छंद जले है थले है पीत है पे है प्रभु है अजू है आदेश है बे सब जंग प्रयात छंद अगाधे अबाधे आनंदी स्वरूपे नमो सर्वाने समस्ते निधाने नमास्तवंग नरदाते नमास्तवंग परमाते नमास्तवंग अगंजे नमास्तवंग अपंजे नमास्तवंग अकाले नमास्तवंग अपाले नमो सर्वदेशे नमो सर्वेशे नमो राजराजे नमो साजे नमो शाह शाहे नमो मा माहे नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परप्तानंग नमो सर्वंतरंग नमो सर्वजंत्रंग नमो सर्वदृशंग नमो सर्वकृसंग नमो सर्वरंगे तरभंगी अनंगे नमो जीव जीवंग नमो बीज बीजे अखिजे अभिजय समस्तं प्रसजय कृपालं।

ਕੋਈ ਅਵਰ ਨਾ ਧਿਆਉ ਜੋ ਅਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਬਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ

ਤਾਕਾ ਮੂੜ ਵਿਚਾਰ ਤਭੇਦਾ, ਜਾ ਕੋ ਭੇਵਨਾ ਪਾਪ ਤਭੇਦਾ, ਤਾਕੋ ਕਰਪਾ ਹਨ ਅਨੁਮਾਨਤ।

ਏਵਤ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਾ ਜੇਰਾ ਸੇਤ ਜਗਿਨੀ ਓਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਗਰੀ ਸੁਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਿਅੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਲਿਕਟ ਨਹਿ ਐ ਹੈ ਰੱਛਾ ਹੋਏ ਤਾਂ ਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਤਨ ਜਾਹੇ ਨੇ ਹਰਹਉ ਤਾਂ ਕਿ ਤਾਪ ਤਨਕ ਮੈਂ ਹਰਹਉ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਵਾਏ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿੰਦਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪਦ ਕੋਈ ਅੜਿਲ ਸੁਨੇ ਗੁੰਜੋ ਜਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਦਿਨਰ ਕੇ ਰਹਿ ਉਹ ਜੋ ਜਾਕੀ ਏਕ ਵਾਰ ਚਾਹ ਪਈ ਕੋ ਕਹਿ ਚਾਹ ਪਾਈ ਸੰਬਤ ਸਤਰੈ ਸਹਿਸ ਭਣਿਜੈ ਅਰਧ ਸਹਿਸਮੁਨ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵਾਏ

ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਨਿਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ

ਕਿਉਂ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ।

ਐ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਰੁਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਣ ਜਨਾ ਭਾਣਾ ਭਾਵ ਏ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਥ ਕੇਰੀ ਦੁਆਰੇ ਪਾਈਐ ਤਾਨ ਬਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਨ ਠਗੌਲੀ ਪਾਈਆ ਗੁਰਬਾਨ ਕੀਤਾ ਤਸੈ ਬਿਠੋ ਜਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਬੋਲੇ ਨਾ ਕੀਚੈ ਜਦ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ

ਸਦਾ ਜੁਗੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਮੈਂ ਚੱਲ ਹੈ, ਜਿਨ੍ਹਾਂ ਮਾਰਗ ਪਾਪ ਹੈ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਸਦਾ ਤੇ ਆਵੇ। ਜਿਸ ਨੂੰ ਕਥਾ ਸੁਣਾਏ, ਆਪਣੀ ਸੇ ਗੁਰਦੁਆਰ ਹੈ ਸੁਖ ਪਾਪ ਹੈ। ਕਹੇ ਨਾਨਕ ਸੱਚੇ ਸਾਹਿਬ ਜੇ ਭਾਵ ਹੈ ਤਵੇ ਚਲਾਵ ਹੈ। ਇਹ ਸੋਹਿਲਾ ਸ਼ਬਦ ਸੁਭਾਵ, ਸ਼ਬਦ ਸੁਭਾਵ ਸਦਾ ਸੋਹਿਲਾ, ਸਤਿਗੁਰੂ ਤੈਨੂੰ ਸੁਣਾਇਆ। ਇਹ ਤਿਨਕੇ ਮਨ ਵਸਿਆ, ਜਿਨ ਧਰੂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ, ਜਿਨੇ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ। ਪਿਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਿਤ ਸੰਗਤ ਸਵਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜਾਇ, ਬਿਨ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿਸੇ ਜੂ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹਾਉ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ, ਇਹ ਸਹਿਸਾ ਇਵ ਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵੇਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ। ਕਹੇ ਨਾਨਕ ਸੱਚ ਤਜਿਆ ਕੂੜੇ ਲਾਗੇ, ਤਿੰਨ ਜਨਮ ਜੂ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ, ਨਾਹੀਂ ਮਨਸਾ ਸੱਸ ਮਾਣੀ। ਜਨਮ ਰਤਨ ਜਿਨੇ ਖੱਟਿਆ, ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਿਆਤ ਮੈਂ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਮੂਰਤਾ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੁਨੀ ਭਰਮੇ ਆ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਗ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਿਵ ਸ਼ਕਤ ਆਪ ਉਪਾਇਕ ਹੈ, ਕਰਤਾ ਆਪੇ ਹੁਕਮਰਤਾਏ। ਹੁਕਮਰਤਾਏ ਆਪ ਵੇਖੇ, ਗੁਰਮੁਖ ਸੇ ਬੁਝਾਏ। ਤੋੜੈ ਬੰਧਨ ਹੋਵੇ, ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕੋ ਸਿਉ ਲਿਵਲਾਏ। ਕਹੇ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸੇਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ। ਤੀਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਮਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅੰਦਰ ਹਰ ਲਾਗੇ, ਜਾਗਤ ਰਹਿਣ ਮਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀਏ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੇ ਪੋਹੇ ਨਾ ਸੱਕੀ, ਜਿਸ ਨੂੰ ਆਪਣੀ ਲਿਵ ਲਾ ਵਏ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜ ਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ

ਰਹੇ ਲੋਕ ਵਿਲ ਲਾਏ ਸਹਸੇ ਜਿਉ ਮਿਲ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਸੁੰਸਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜਿਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹੋ ਧੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਆਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹੇ ਨਾਨਕ ਹੋਰ ਆਨਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟਕਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਹ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨਿਤਰੋ ਮੇਰੇ ਹੋ ਔਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਅਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ ਇਹ ਸਰਨੋ ਮੇਰੇ ਹੋ ਸਾਚੇ ਸੁਣਨੈ ਨੂੰ ਬਿਠਾਏ ਸਾਚੇ ਸੁਣਨੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਆ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਗਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਵ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹਿਲਾ ਸਾਚੇ ਘਰ ਗਾਵੋ ਗਾਵਤਾ ਸੁਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆ ਵਹੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾ ਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚਾ ਘਰ ਗਾਵਹੇ ਅਨੰਦ ਸੁਣੋ ਬਟ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸਭ ਤੋਂ ਪ੍ਰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਵਿਰਾਜ ਮੈਨੂੰ ਕਿਸ ਦਰਸ਼ਨਦਾਰੀ ਬਖਸ਼ਿਸ਼ ਕੀਤੇ, ਪਿੱਤਰ ਮੁਖਵਾਕ ਬਖਸ਼ਿਸ਼ ਕੀਤੇ। ਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇ ਮੋਹਨ, ਆਪ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗਾ ਪਾਸ ਪਿਆਰ ਸਤਿਕਾਰ ਸਰਵਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੋ ਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਸ਼ਨਿਚਰਵਾਰ ਨੂੰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹ ਰੈਲੀ ਨਿਕਲ ਰਹੀ ਹੈ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਜੂਨ 1984 ਦਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਸਾਰੇ ਹੀ ਦੀਵਾਨ ਸ਼ਾਮ ਦੇ ਸਾਰਾ ਹਫ਼ਤਾ ਹੀ ਇਸ ਸੰਬੰਧ ਸਜਾ ਕਰਨਗੇ। ਆਪ ਜੀ ਨੇ ਹਾਜ਼ਰੀ ਭਰਨੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ।

ਸਤਿਗੁਰ ਵੱਡਾ ਕਰਸਾਲਾ ਏ ਜਿਸ ਵਿੱਚ ਵੜੀਆਂ ਵਡਿਆਈਆਂ ਸਹਿ ਮਿਲਿਆ ਤਾਂ ਨਦਰੀ ਆਈਆ ਜਾਤ ਪਾਣਾ ਤਾਂ ਮਨ ਵਸਾਈਆ ਕਰੁ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਹਿਬ ਸੰਗਤ ਜੀਓ, ਵਡਭਾਗੀ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰਮੁਖ ਨਾਮ ਦਾਨ ਇਸਨਾਨ। ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪ ਗੁਰਸਿੱਖ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ ਕੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਨ ਔਰ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਬਖਸ਼ਾਂ ਕੀਤੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਦਰਬਾਰ ਵਿੱਚ ਹੋਵੇ ਸਿਫਤ ਖਸਮ ਦੀ, ਨੂਰ ਅਰਸੋਹੋਂ ਕੁਰਸੋਹ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ, ਸਿਮਰਨ ਅਲਾਹੀ ਬਾਣੀ ਦਾ ਨਿਤਨੇਮ, ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ, ਆਪ ਵਡਭਾਗੀ ਸਤਿਸੰਗ ਜੀ ਨੇ ਸ਼ਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਸੋ ਗੁਰਦੁਆਰਾ ਸਾਹਿਬ ਜੀ ਦੇ ਪਵਿੱਤਰ ਨਿਯਮ ਮੁਤਾਬਕ, ਮਰਿਆਦਾ ਮੁਤਾਬਕ ਆਏ ਹੋਏ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਮਹਾਰਾਜ ਬਖਸ਼ਿਆ ਕਰਦੇ ਹਨ, ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਔਰ ਬਾਰ ਸਕਰੀਨ ਅਤੇ ਬੋਰਡ 'ਤੇ ਆਪ ਪੜ੍ਹਦੇ ਹੋ। ਸਤਿਗੁਰੂ ਮਿਹਰ ਕਰਨ, ਆਏ ਹੋਏ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਬਖਸ਼ਿਸ਼ ਕਰਨ। ਨਾਲ ਦੀ ਨਾਲ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਹੈ ਭਾਈ। ਸੋ ਮਹਾਂਪੁਰਖਾਂ ਦੇ ਜੀਵਨ ਦੀਆਂ ਕੁਛ ਘਟਨਾਵਾਂ ਦਾ ਜ਼ਿਕਰ ਵੀ ਆਪਾਂ ਕਰਾਂਗੇ। ਔਰ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, 2 ਤਰੀਕ ਦੀਆਂ ਘਟਨਾਵਾਂ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਪਰੀਆਂ, ਉਹਨਾਂ ਦਾ ਜ਼ਿਕਰ ਵੀ ਗੁਰੂ ਮਹਾਰਾਜ ਕਿਰਪਾ ਕਰਨ ਰਲ ਮਿਲ ਕੇ ਕਰਾਂਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ।

ਜੈਤ ਸ੍ਰੀ ਰਾਗਣੀ ਹੈ ਸਤ ਸਿੰਘਿਓ। ਸੰਗੀਤ ਦੇ ਗ੍ਰੰਥਾਂ ਅਨੁਸਾਰ, ਸੰਗੀਤ ਦੇ ਆਚਾਰੀਆਂ ਅਨੁਸਾਰ ਜੈਤ ਸ੍ਰੀ ਇੱਕ ਰਾਗਣੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਹਦਾ 11ਵਾਂ ਨੰਬਰ ਹੈ। ਔਰ ਇਸ ਰਾਗ ਦੀ ਆਰੰਭਤਾ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ ਬਚਨਾਂ ਤੋਂ ਹੋਈ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਘਰ ਪਹਿਲੇ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਇਹ ਸ਼ਬਦ ਗਾਵਿਆ ਹੈ। ਔਰ ਗਾਉਣ ਵਾਲੇ ਰਾਗੀ ਸਿੱਖਾਂ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ, ਭਾਈ ਇਸ ਸ਼ਬਦ ਨੂੰ ਪਹਿਲੇ ਘਰ ਸੁਰਤਾਲ ਵਿੱਚ ਗਾਇਆ ਜਾਏ। ਚੌਪ ਦੇ ਅਰਥ ਹੈ ਚਾਰ ਚਾਰ ਪੌੜੀਆਂ, ਚਾਰ ਚਾਰ ਪਦਿਆਂ ਦੇ ਇਹ ਸ਼ਬਦ ਆਉਣਗੇ। ਸੋ ਜਿਹੜਾ ਅੱਜ ਦੀ ਵਿਚਾਰ ਕਰਾਂਗੇ ਸ਼ਬਦ ਦੀ, ਇਹਦੇ ਵਿੱਚ ਚਾਰ ਬੰਦ ਹਨ, ਚਾਰ ਪੌੜੀਆਂ, ਚਾਰ ਪਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸਤ ਚਿੱਤ ਆਨੰਦ ਹੈ, ਐਸਾ ਸਰਬ ਕਾ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਭਾਈ ਜਿਹੜਾ ਬੀਜ ਮੰਤਰ ਛੋਟਾ ਮੰਗਲਾ ਚਰਨ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਇਹ ਗੁਰੂ ਗ੍ਰੰਥ ਸਾਹਿਬ 'ਚ 524 ਵਾਰ ਦਰਸ਼ਨ ਆਪਾਂ ਕਰਦੇ ਹਾਂ। ਇਹ ਵਿਘਨਾਂ ਕਾ ਨਾਸਕ ਮੰਤਰ ਮੰਨਿਆ ਹੈ, ਭਾਵ ਕਿ ਇਸ ਮੰਤਰ ਦਾ ਜਾਪ ਕਰੀਏ ਤੇ ਸਾਰੇ ਵਿਘਨ ਨਾਸ ਹੋ ਜਾਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ 'ਚ ਚਾਰ ਤਰ੍ਹਾਂ ਦੇ ਮੰਗਲਾਂ ਦਾ ਜ਼ਿਕਰ ਮਿਲਦਾ ਪਿਆਰਿਓ, ਜਿਹਦੇ ਵਿੱਚੋਂ ਮੂਲ ਮੰਤਰ ਔਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 32 ਵਾਰ, ਔਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 9 ਵਾਰ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਕੇਵਲ 2 ਵਾਰ, 81 ਅੰਗ ਅਤੇ ਗੁਰੂ ਗ੍ਰੰਥ ਸਾਹਿਬ ਦੇ 544 ਅੰਗ ਉੱਤੇ ਕੇਵਲ 2 ਵਾਰ ਇਹ ਮੰਗਲਾਚਰਨ ਆਇਆ ਹੈ। ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਮੰਗਲਾਚਰਨ 524 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਦਰਸ਼ਨ ਕਰਦੇ ਹਾਂ। ਮੇਰੇ ਹੀ ਹਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਨਾਮ ਦੀ ਪ੍ਰਾਪਤੀ ਕਿਵੇਂ ਹੋਈ? ਵੱਡਿਆਂ ਭਾਗਾਂ ਨਾਲ ਨਾਮ ਦੀ ਦਾਤ ਮਿਲਦੀ ਹੈ ਅਤੇ ਸੱਚੇ ਪਾਤਸ਼ਾਹ ਤੁਹਾਨੂੰ ਇਸ ਨਾਮ ਦੀ ਦਾਤ ਹਿਰਦੇ 'ਚ ਕਿਵੇਂ ਵਸੀ? ਅਤੇ ਗੁਰੂ ਜੀ ਮਿਹਰ ਕਰਦੇ ਹਨ ਕਿ ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਮੇਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਮਾਥਾ ਭਾਵ ਮੱਥੇ ਉੱਤੇ ਸਿਰ 'ਤੇ ਮਿਹਰ ਦਾ ਹੱਥ ਰੱਖਿਆ, ਹਸਤ ਕਮਲ ਮਾਥੇ ਪਰ ਧਰੀਉਂ। ਜਦੋਂ ਮਿਹਰ ਦਾ ਹੱਥ ਮੇਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਸਿਰ 'ਤੇ ਰੱਖਿਆ, ਮੇਰੇ ਹੀ ਹਰੇ ਰਤਨ ਨਾਮ ਹਰ ਬਸਿਆ, ਕਹਿੰਦੇ ਤਦੋਂ ਮੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਗਿਆ। ਮੁੱਖੋਂ ਹਰ ਹਰ ਸਭ ਕੋ ਕਹੇ, ਬਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਮੂੰਹ ਤੋਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਲੈਂਦੇ ਨੇ, ਮੋਹ ਕਾ ਕਹਿਆ ਵਾਹ ਹੁੰਦਾ ਪਿਆਰਿਓ। ਰੋਜ਼ ਆਪਾਂ ਆਸਾ ਜੀ ਕੀ ਵਾਰ ਸੁਣਦੇ ਹਾਂ, ਮੋਹ ਕਾ ਕਹਿਆ ਵਾਹ, ਕੇਵਲ ਮੂੰਹ 'ਚੋਂ ਕਹੀ ਹੋਈ ਗੱਲ ਤਾਂ ਹਵਾ ਵਿੱਚ ਹੀ ਉੱਡ ਜਾਂਦੀ ਹੈ, ਹਵਾ ਵਿੱਚ ਹੀ ਮਿਲ ਜਾਂਦੀ ਹੈ। ਜਿਹੜੇ ਅੰਤਰ ਆਤਮੇ ਹਿਰਦੇ ਦੀ ਗਹਿਰਾਈ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਵੱਸ ਗਿਆ। ਮੁੱਖੋਂ ਹਰ ਹਰ ਸਭ ਕੋ ਕਹੇ, ਮੂੰਹ ਤੋਂ ਤਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਲੈਂਦੇ ਨੇ, ਪਰ ਧੁਰ ਅੰਦਰੋਂ ਹਿਰਦੇ ਦੀ ਗਹਿਰਾਈ ਵਿੱਚੋਂ ਜਿਹੜਾ ਹੈ ਨਾਮ ਜਪਣਾ, ਜਪਦਿਆਂ ਜਪਦਿਆਂ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਹੋ ਜਾਏ ਤੇ ਹਿਰਦੇ 'ਚ ਵੱਸ ਜਾਂਦਾ। ਜਿਨ੍ਹਾਂ ਦੇ ਹਿਰਦੇ 'ਚ ਵੱਸ ਗਿਆ ਮੋਖ ਮੁਕਤ ਤਿਨ ਪਾਇਆ, ਉਹਨੂੰ ਮੁਕਤੀ ਪਾ ਲਈ। ਭਾਈ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਦੀ ਪਰਿਭਾਸ਼ਾ, ਸੰਤ ਦੀ ਡੈਫੀਨੇਸ਼ਨ
ਬਾਣਾ ਨਹੀਂ ਪਿਆਰਿਓ, ਭੇਖ ਨਹੀਂ ਹੈ। ਸੰਤ ਲਿਬਾਸ ਨੂੰ ਨਹੀਂ ਕਹਿੰਦੇ, ਸੰਤ ਇੱਕ ਅਵਸਥਾ ਦਾ ਨਾਮ ਹੈ, ਉੱਚੀ ਅਵਸਥਾ ਦਾ ਨਾਮ ਹੈ ਸੰਤ। ਸੋ ਸੰਤ ਕਹਿੰਦੇ ਜਿਹੜਾ ਸਵਾਸ ਸਵਾਸ ਪਰਮੇਸ਼ੁਰ ਨੂੰ ਭੁੱਲੇ ਨਾ, ਉਹਦੇ ਜਦੇ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰੇ। ਜਿਹਨਾਂ ਮਹਾਂਪੁਰਸ਼ਾਂ ਦਾ ਅੱਜ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ, ਤਿਨ੍ਹਾਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਤਾਂ ਮੈਨੂੰ ਯਾਦ ਹੈ ਕਿ ਮਾਤਾ ਜੀ, ਮਾਤਾ ਨਿਹਾਲ ਕੌਰ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਮਾਤਾ ਜੀ, ਸੋ ਸਤਸੰਗ ਜੀ, ਉਹ ਦੱਸਦੇ ਸਨ ਜਦੋਂ ਅਸੀਂ ਘਰ ਜਾਣਾ ਅਤੇ ਮਾਤਾ ਜੀ ਨੇ ਦੱਸਣਾ, ਕੱਚਾ ਘਰ ਹੁੰਦਾ ਸੀ, ਉਹਨਾਂ ਨੂੰ ਦੱਸਣਾ ਕਿ ਜਰਨੈਲ ਸਿੰਘ, ਮੇਰਾ ਜਰਨੈਲ, ਹੁਣ ਮਾਂ ਬਾਪ 'ਤੇ ਤਾਂ ਉਹ ਪੋਤੀ ਹੈ, ਭਾਵੇਂ ਕਿੰਨਾ ਵੱਡਾ ਸੰਤ, ਕਿੰਨਾ ਵੱਡਾ ਜਰਨੈਲ ਬਣ ਜਾਏ, ਕਿੰਨਾ ਵੱਡਾ ਪਦਵੀ 'ਤੇ ਚਲਾ ਜਾਏ, ਮਾਂ ਲਈ ਤਾਂ ਉਹ ਜਰਨੈਲ, ਉਹ ਪੋਤੀ ਹੈ। ਮਾਤਾ ਨਿਹਾਲ ਕੌਰ ਜੀ ਨੇ ਕਹਿਣਾ, ਮੇਰਾ ਜਰਨੈਲ ਇੱਥੇ ਬੈਠ ਕੇ ਸਿਮਰਨ ਕਰਿਆ ਕਰਦਾ ਸੀ, ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਿਆ ਕਰਦਾ ਸੀ। ਹਲ ਵਾਹੁੰਦਿਆਂ ਵੀ ਮਹਾਂਪੁਰਸ਼ ਵਾਹਿਗੁਰੂ ਦਾ ਸਿਮਰਨ ਕਰਿਆ ਕਰਦੇ। ਮਹਿਤੇ ਚੌਂਕ ਦਾਸ 15 ਸਾਲ ਦੇ ਕਰੀਬ ਰਿਹਾ, 1983 ਤੋਂ 1997 ਤੱਕ। ਔਰ ਸਾਡੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ, ਉਹਨਾਂ ਦੇ ਕੋਲ ਚਾਬੀਆਂ ਹੁੰਦੀਆਂ ਸੀ ਕਮਰਿਆਂ ਦੀਆਂ, ਇੱਕ ਵਾਰ ਇੱਕ ਨੰਬਰ ਵਿਦਿਆਲੇ ਦਾ ਕਮਰਾ ਖੋਲ੍ਹਿਆ, ਮੈਨੂੰ ਕਹਿੰਦੇ ਚੱਲ ਕੁਲਦੀਪ ਸਿੰਘ ਆਪਾਂ ਸਫਾਈ ਕਰ ਲਈਏ। ਸਫਾਈ ਕਰਨ ਵਾਸਤੇ ਗਏ ਤਾਂ ਉਸ ਕਮਰੇ ਦੇ ਵਿੱਚ ਇੱਕ ਸ਼ੇਰ ਦੀ ਖੱਲ ਸੀ, ਸ਼ੇਰ ਦੀ ਪੂਰੀ ਖੱਲ। ਅਤੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ ਦੱਸਦੇ ਸੀ ਕਿ ਇਸ ਦੇ ਉੱਤੇ ਬੈਠ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਸਿਮਰਨ ਭਜਨ ਬੰਦਗੀ ਕਰਿਆ ਕਰਦੇ ਸੀ। ਪਹਿਲਾਂ ਜਥੇ ਦੇ ਵਿੱਚ ਆਪ ਜੀ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਕਰਦੇ ਸੀ। ਸੋ ਕਹਿੰਦੇ ਇਸ ਖੱਲ ਦੇ ਉੱਤੇ ਬੈਠ ਕੇ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ, ਆਮ ਤੌਰ 'ਤੇ ਲਿਖੀ ਮੁਨੀ ਤਪੱਸਵੀ ਸ਼ੇਰ ਦੀ ਖੱਲ ਜਾਂ ਹਰਨ ਦੀ ਖੱਲ ਉੱਤੇ ਬੈਠ ਕੇ ਸਿਮਰਨ ਕਰਦੇ ਨੇ। ਕਹਿੰਦੇ ਇਹਦੇ ਨਾਲ ਇੱਕ ਤਾਂ ਆਤਮਕ ਸ਼ਕਤੀ ਮਿਲਦੀ ਹੈ, ਵਿਕਾਰ ਨੇੜੇ ਨਹੀਂ ਆਉਂਦੇ ਸਤਸੰਗੀਓ। ਇਸ ਤਰੀਕੇ ਨਾਲ ਮਹਾਂਪੁਰਸ਼ਾਂ ਨੇ ਹਲ ਵਾਹੁੰਦਿਆਂ ਸਿਮਰਨ ਕਰਨਾ, ਜਦੋਂ ਪਰਿਵਾਰਕ ਸਥਿਤੀ ਵੇਖਦੇ ਆਪਾਂ। ਸੋ ਬਾਬਾ ਜੋਗਿੰਦਰ ਸਿੰਘ ਜੀ, ਤਿੰਨਾਂ ਦੇ ਦੋ ਆਨੰਦ ਕਾਰਜ ਸੀ, ਦੋ। ਉਹਦਾ ਕਾਰਨ ਇਹ ਸੀ ਕਿ ਸੋ ਬਾਬਾ ਜੋਗਿੰਦਰ ਸਿੰਘ ਜੀ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ। ਬਾਬਾ ਜੋਗਿੰਦਰ ਸਿੰਘ ਜੀ ਦੇ ਭਰਾ ਸੀ ਭਾਈ ਗੱਜਣ ਸਿੰਘ ਜੀ। ਸੋ ਉਹਨਾਂ ਦੀ ਮੰਗਣੀ ਹੋ ਗਈ, ਵਿਆਹ ਹੋ ਗਿਆ। ਪਿਛਲੇ ਸਮਿਆਂ 'ਚ ਜਿਹੜਾ ਸੀ ਵਿਆਹ ਛੋਟੀ ਉਮਰ 'ਚ ਕਰ ਦਿੰਦੇ, ਫਿਰ ਮੁਕਲਾਵਾ ਆਦਿਕ ਲੈ ਕੇ ਆਉਣਾ ਥੋੜ੍ਹਾ ਲੰਮਾ ਪ੍ਰੋਸੀਜਰ ਸੀ। ਉਸੇ ਸਮੇਂ ਦੌਰਾਨ ਇੱਕ ਐਸੋ ਜੀ ਮਹਾਂਮਾਰੀ ਫੈਲੀ, ਜਿਵੇਂ ਕਰੋਨਾ 2007 ਦੇ ਵਿੱਚ ਆਪਾਂ ਕਰੋਨੇ ਦਾ ਇਹ ਦੌਰ ਵੇਖਿਆ ਪਿਆਰਿਓ, ਇੱਦਾਂ ਉਸ ਸਮੇਂ ਇੱਕ ਚੇਚਕ ਦੀ ਮਹਾਂਮਾਰੀ ਫੈਲੀ ਸੀ, ਪਲੇਗ ਦੀ। ਉਸ ਪਲੇਗ ਦੀ ਮਹਾਂਮਾਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮ੍ਰਿਤਿਊ ਹੋ ਗਈ ਅਤੇ ਬਾਬਾ ਜੋਗਿੰਦਰ ਸਿੰਘ ਜੀ ਦੇ 3 ਭਰਾ ਉਸ ਦੇ ਵਿੱਚ ਉਹਦੀ ਲਪੇਟ 'ਚ ਆ ਗਏ। ਭਾਵ 3 ਮੈਂਬਰ ਪਰਿਵਾਰ ਦੇ ਬਾਬਾ ਜੋਗਿੰਦਰ ਸਿੰਘ ਜੀ ਦੇ ਇੱਕ ਦਿਨ ਦੇ ਵਿੱਚ ਚੜ੍ਹਾਈ ਕਰ ਗਏ। ਉਹਦੇ ਵਿੱਚ ਜਿਹੜੇ ਗੱਜਣ ਸਿੰਘ ਸੀ, ਤਿੰਨਾਂ ਦੇ ਘਰ ਦੇ ਵਿੱਚ ਸੋ ਕੈਪਟਨ ਸਰਦਾਰ ਹਰਚਰਨ ਸਿੰਘ ਜੀ, ਤਿੰਨਾਂ ਦੀ ਸਪੁੱਤਰੀ ਵਿਆਹੀ ਸੀ ਬੀਬੀ ਨਿਹਾਲ ਕੌਰ। ਬੀਬੀ ਨਿਹਾਲ ਕੌਰ ਦੇ ਜਿਹੜੇ ਸੀ ਪਤੀ ਦਾ ਅਕਾਲ ਚਲਾਣਾ ਹੋ ਜਾਣ ਕਾਰਨ, ਸੋ ਸੰਤਾਂ ਦੇ ਨਾਨਾ ਜੀ ਕੈਪਟਨ ਸੀ, ਉਹਨਾਂ ਨੇ ਖਿਆਲ ਕੀਤਾ ਕਿ ਜਿਸ ਘਰ ਸਾਡੀ ਧੀ ਦੀ ਡੋਲੀ ਚਲੀ ਗਈ ਹੈ ਨਾ, ਅਰਥੀ ਵੀ ਉਸ ਘਰ ਉੱਠਣੀ ਚਾਹੀਦੀ ਹੈ। ਤਿੰਨਾਂ ਨੇ ਬਾਬਾ ਜੋਗਿੰਦਰ ਸਿੰਘ ਜੀ ਦੇ ਨਾਲ ਰਾਬਤਾ ਕਾਇਮ ਕੀਤਾ ਕਿ ਤੁਹਾਡੇ ਭਰਾਤਾ ਜੀ ਭਾਵ ਸਾਡੀ ਬੱਚੀ ਦੇ ਪਤੀ ਜੀ ਅਕਾਲ ਚਲਾਣਾ ਕਰ ਗਏ, ਸਾਡੀ ਧੀ ਤੇ ਅੱਜ ਤੁਹਾਡੇ ਪਰਿਵਾਰ 'ਚ ਵਿਆਹੀ ਹੈ, ਮੈਂ ਚਾਹੁੰਦਾ ਹਾਂ ਇਹਦਾ ਜਿਹੜਾ ਰਿਸ਼ਤਾ ਹੈ ਇਹ ਤੁਸੀਂ ਪ੍ਰਵਾਨ ਕਰੋ। ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮੇਰਾ ਤਾਂ ਪਹਿਲਾਂ ਵਿਆਹ ਹੋਇਆ ਹੋਇਆ, ਪਰ ਸੰਤਾਂ ਦੇ ਨਾਨਾ ਜੀ ਕੈਪਟਨ, ਸੋ ਉਹਨਾਂ ਨੇ ਵਾਰ ਵਾਰ ਕਿਹਾ ਪਰ ਬਾਬਾ ਜੋਗਿੰਦਰ ਸਿੰਘ ਜੀ ਨਹੀਂ ਮੰਨੇ।
ਕਹਿੰਦੇ ਮੇਰੇ ਬੱਚੇ ਨੇ, ਮੇਰਾ ਪਰਿਵਾਰ ਹੈ। ਫਿਰ ਰੋਡਿਆਂ ਦੇ ਵਿੱਚ ਇੱਕ ਮਹਾਂਪੁਰਸ਼ ਹੁੰਦੇ ਸੀ, ਸੰਤ ਗਿਆਨੀ ਕਿਰਪਾਲ ਸਿੰਘ ਜੀ, ਬੜਾ ਉਹਨਾਂ ਦਾ ਨਾਮ ਸੀ, ਬੜਾ ਸਾਰੇ ਪਿੰਡ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਸੀ। ਸੋ ਉਹਨਾਂ ਦੇ ਕੋਲ ਗਏ ਸੰਤਾਂ ਦੇ ਨਾਨਾ ਜੀ, ਉਹਨਾਂ ਸਾਰੀ ਗੱਲ ਦੱਸੀ। ਉਹਨਾਂ ਨੇ ਫਿਰ ਬਾਬਾ ਜੋਗਿੰਦਰ ਸਿੰਘ ਜੀ ਅਤੇ ਇਹਨਾਂ ਦੇ ਪਰਿਵਾਰ ਨੂੰ ਮਨਾਇਆ। ਇਸ ਤਰੀਕੇ ਨਾਲ ਬਾਬਾ ਜੋਗਿੰਦਰ ਸਿੰਘ ਜੀ ਨੇ ਦੂਸਰਾ ਜਿਹੜਾ ਰਿਸ਼ਤਾ ਸੀ ਇਹ ਵੀ ਪ੍ਰਵਾਨ ਕੀਤਾ, ਭਾਵ ਕਿ ਆਪਣੇ ਹੀ ਭਰਾ ਦੀ ਵਿਧਵਾ ਜਿਹੜੀ ਇਸਤਰੀ ਸੀ ਉਹਨੂੰ ਪ੍ਰਵਾਨ ਕੀਤਾ। ਸੋ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਨੇ ਜਨਮ ਲਿਆ। ਇੱਕ ਸੀ ਭਾਈ ਵੀਰ ਸਿੰਘ ਜੀ, ਇੱਕ ਸਨ ਸੰਤ ਗਿਆਨੀ ਜਰਨੈਲ ਸਿੰਘ ਜੀ। ਸੋ ਇੱਕ ਉਹਨਾਂ ਦੀ ਧੀ ਸੀ ਪਿਆਰਿਓ। ਸੋ ਇਸ ਤਰੀਕੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ, ਦੂਸਰੀ ਜਿਹੜੀ ਇਹਨਾਂ ਦੀ ਮਾਤਾ ਜੀ ਸੀ ਉਹਦੇ ਵੀ ਪੰਜ ਸਪੁੱਤਰ ਸੀ, ਦੋ ਸਨ ਸੰਤ, ਸੱਤ ਭਰਾ ਸੀ ਪਿਆਰਿਓ। ਹੁਣ ਤਾਂ ਸਮਾਂ ਐਸਾ ਆ ਗਿਆ ਕਿ ਸਾਡੇ ਇੱਕ ਇੱਕ ਬੱਚੇ ਹੀ ਨੇ, ਉਹ ਵੀ ਪਾਲਣੇ ਔਖੇ ਹੋ ਜਾਂਦੇ ਪਿਆਰਿਓ। ਉਹਨਾਂ ਸਮੇਂ ਸਾਡੀਆਂ ਮਾਤਾਵਾਂ ਸਤਿਕਾਰਯੋਗ। ਸੋ ਸਤਸੰਗੀ ਉਹਨਾਂ ਦਾ ਪਰਿਵਾਰ ਵੇਖੋ, ਪੰਜ ਪੰਜ ਸੱਤ ਸੱਚ ਦਸ ਦਸ ਜੀ ਹੁੰਦੇ ਸੀ। ਇਸ ਤਰੀਕੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ, ਇਹਨਾਂ ਦੇ ਹਿੱਸੇ ਜਿਹੜੀ ਜ਼ਮੀਨ ਆਈ ਸੀ ਬਹੁਤ ਥੋੜ੍ਹੀ, ਥੋੜ੍ਹੀ ਜਿਹੀ ਜ਼ਮੀਨ ਦੇ ਵਿੱਚ ਆਪ ਜੀ ਨੇ ਖੇਤੀਬਾੜੀ ਕਰਨੀ, ਸਿਰ ਦੇ ਉੱਤੇ ਰੂੜੀ ਢੋਣੀ, ਰੂੜੀ ਰੇ ਉਹ ਖੇਤਾਂ 'ਚ ਪਾਉਣੀ, ਹੱਥਾਂ ਦੇ ਨਾਲ ਹੀ ਸਤਸੰਗੀ ਫਿਰ ਖੇਤੀ ਜਿਹੜੀ ਸੀ ਉਹ ਗੋਡਣੀ, ਕਈ ਨਾਲ ਹੀ, ਜੇ ਕਿਸੇ ਦੇ ਬਲਦ ਯੋਗ ਮਿਲ ਜਾਂਦੀ ਤਾਂ ਵਾਹ ਲੈਣੀ, ਨਹੀਂ ਤਾਂ ਕਈ ਦੇ ਨਾਲ ਹੀ ਮਿਹਨਤ ਕਰਨੀ, ਨਾਲ ਸਿਮਰਨ ਭਜਨ ਕਰਨਾ। ਅਤੇ ਕਹਿੰਦੇ ਨੇ ਕਿ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ। ਸਾਨੂੰ ਤਾਂ ਇੱਕ ਪਾਠ ਕਰਨਾ ਵੀ ਔਖਾ ਹੋ ਗਿਆ ਪਿਆਰਿਓ, ਨਿਤਨੇਮ ਕਰਨਾ ਪੰਜ ਬਾਣੀਆਂ ਸਾਡੇ ਲਈ ਪਹਾੜ ਬਣ ਗਿਆ। ਧੰਨ ਹੈ ਗੁਰੂ ਦੇ ਲਾਲ, 101 ਪਾਠ ਸ੍ਰੀ ਜਪਜੀ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਵੀ ਕਰਿਆ ਕਰਦੇ ਸੀ। ਦਿੱਲੀ ਦੇ ਕਿਲ੍ਹੇ ਅਤੇ ਲਾਲ ਕਿਲ੍ਹੇ 'ਤੇ ਝੰਡਾ ਚਲਾਉਣ ਵਾਲੇ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਜੀ, ਮੇਰੇ ਪਿੰਡ ਤੋਂ ਕੋਈ 8-10 ਕਿਲੋਮੀਟਰ 'ਤੇ ਪਿੰਡ ਉਹਨਾਂ ਦਾ ਪੰਜ ਵੜ। ਸੋ ਪਿਆਰਿਓ, ਉਹਨਾਂ ਗੁਰੂ ਦੇ ਲਾਲਾਂ ਨੇ ਦਿੱਲੀ ਦੇ ਕਿਲ੍ਹੇ 'ਤੇ ਸਵੈਰੂ ਕੇਸਰੀ ਝੰਡਾ ਜਿਹੜਾ ਸੀ ਖਾਲਸੇ ਦਾ ਝੰਡਾ ਚੜਾ ਦਿੱਤਾ, ਗੱਲੀ ਬਾਤੀ ਨਹੀਂ। 18 ਘੰਟੇ ਜਥੇਦਾਰ ਬਘੇਲ ਸਿੰਘ ਦਾ ਨਿਤਨੇਮ ਸੀ 18 ਘੰਟੇ ਦਾ, ਇੰਨੀ ਇੰਨੀ ਬਾਣੀ, ਇੰਨਾ ਇੰਨਾ ਸਿਮਰਨ ਵਾਹਿਗੁਰੂ ਦੇ ਪਿਆਰਿਆਂ ਦਾ, ਜਿੰਨੀ ਵੱਡੀ ਇਬਾਦਤ ਅਤੇ ਉਨੀ ਵੱਡੀ ਸ਼ਹਾਦਤ ਆ। ਸੋ ਇਸ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਘਰ ਰਹਿੰਦੇ ਆ ਪੰਜ ਗ੍ਰੰਥੀ ਦਾ ਰੋਜ਼ ਨਿਤਨੇਮ, ਇੱਕ ਸਹਿਜ ਪਾਠ ਮਹੀਨੇ 'ਚ ਕਰਨਾ, ਔਰ ਨਾਲ ਆਪਣਾ ਪੰਜ ਬਾਣੀਆਂ ਦਾ ਨਿਤਨੇਮ, ਰਹਿਰਾ ਸਾਹਿਬ, ਸੋਹਿਲਾ ਸਾਹਿਬ, ਇਹ ਤਾਂ ਕਰਨਾ ਹੀ ਕਰਨਾ ਗੁਰੂ ਦੇ ਸਿੱਖ ਨੇ। ਨਾਲ ਦੀ ਨਾਲ ਭਜਨ ਸਿਮਰਨ, ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਕਰਨਾ, ਇੰਨੀ ਪਿਆਰੇ ਬੰਦਗੀ, ਅਤੇ ਫਿਰ ਜਾ ਕੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਲੋਕ ਕਹਿੰਦੇ ਨੇ ਇਹ ਸੰਤ ਹੈ, ਲੋਕ ਕਹਿੰਦੇ ਨੇ, ਆਪ ਨਹੀਂ ਕਹਿੰਦੇ, ਲੋਕ ਕਹਿੰਦੇ ਨੇ ਕਿ ਇਹ ਰੱਬ ਦਾ ਪਿਆਰਾ, ਉਹਨੂੰ ਸੰਤ ਦੀ ਉਪਾਧੀ ਮਿਲਦੀ ਪਿਆਰਿਓ। ਇਸ ਲਈ ਗੁਰੂ ਜੀ ਮੇਰ ਕਰਦੇ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਵਿੱਚ ਰਤਨਾ ਵਰਗਾ ਵਾਹਿਗੁਰੂ ਦਾ ਨਾਮ ਵਸ ਗਿਆ ਜਦੋਂ ਗੁਰੂ ਨੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ।

ਤਰ੍ਹਾਂ ਦੇ ਕਿੱਲ ਬਿੱਖ ਦਾ ਅਰਥ ਹੁੰਦਾ ਪਾਪ, ਕਿੱਲ ਦਾ ਅਰਥ ਹੁੰਦਾ ਕਿੱਲ ਤੇ ਬਿੱਖ ਦਾ ਅਰਥ ਹੁੰਦਾ ਜ਼ਹਿਰ। ਜਿਹੜੇ ਕਿੱਲ ਵਾਂਗ ਦੁੱਖ ਦਿੰਦੇ ਨੇ, ਜਿਵੇਂ ਕਿੱਲ ਵੱਜਦੇ ਨਾ ਪੈਰ ਦੇ ਵਿੱਚ ਜਾਂ ਕਿਤੇ ਸਰੀਰ ਦੇ ਅੰਗ ਵਿੱਚ, ਜ਼ਹਿਰ ਫੈਲਾ ਦਿੰਦਾ, ਜ਼ਹਿਰ ਦੁੱਖ ਦਿੰਦਾ ਪਿਆਰਿਓ। ਇੱਦਾਂ ਜਿਹੜੇ ਪਾਪ ਨੇ ਇਹ ਵੀ ਜੀਵ ਨੂੰ ਦੁੱਖ ਦਿੰਦੇ ਨੇ। ਉਤਰ ਗਏ ਕਿਵੇਂ? ਉਤਰ ਗਏ ਜੀ, ਗੁਰ ਨਾਮ ਦਿਓ ਰਿਨ ਲਾਥਾ। ਜਦੋਂ ਗੁਰੂ ਨੇ ਕਿਰਪਾ ਕਰਕੇ ਪੰਜਾਂ ਪਿਆਰਿਆਂ ਦੁਆਰਾ ਮੈਨੂੰ ਨਾਮ ਦੀ ਦਾਤ ਦਿੱਤੀ, ਰਿਨ ਲਾਥਾ ਦਾ ਅਰਥ ਹੈ ਰਿਨ ਕਹਿੰਦੇ ਕਰਜ਼ੇ ਨੂੰ, ਲਾਥਾ ਦਾ ਅਰਥ ਲੈ ਗਿਆ। ਚਾਰ ਤਰ੍ਹਾਂ ਦੇ ਦੰਡ ਮੰਨੇ ਨੇ, ਲੋਕ ਦੰਡ, ਪਿੱਤਰ ਦੰਡ, ਰਾਜ ਦੰਡ ਅਤੇ ਦੇਵ ਦੰਡ। ਲੋਕ ਦੰਡ ਹੁੰਦਾ ਹੈ ਜਿਵੇਂ ਲੋਕ ਕੋਈ ਸਜ਼ਾ ਲਾ ਦੇਣ, ਪਿੰਡ ਵਿੱਚ ਕਿਸੇ ਨੇ ਕੋਈ ਗਲਤੀ ਕੀਤੀ, ਪਿੰਡ ਦੀ ਪੰਚਾਇਤ ਇਕੱਠੀ ਹੋਈ, ਤਿੰਨਾਂ ਨੇ ਰਲ ਕੇ ਇਨਸਾਨ ਨੂੰ ਸਜ਼ਾ ਲਾ ਦਿੱਤੀ, ਉਹਨੂੰ ਕਹਿੰਦੇ ਲੋਕ ਦੰਡ। ਇੱਕ ਹੁੰਦਾ ਹੈ ਰਾਜ ਦੰਡ, ਕੋਈ ਕ੍ਰਾਈਮ ਕਰ ਲਿਆ ਅਤੇ ਸਮੇਂ ਦੀ ਹਾਕਮ ਸਰਕਾਰ ਵਿਅਕਤੀ ਨੂੰ ਸਜ਼ਾ ਦੇ ਦੇਵੇ, ਉਹਨੂੰ ਕਹਿੰਦੇ ਉਹਨੂੰ ਰਾਜ ਦੰਡ। ਇੱਕ ਹੁੰਦਾ ਪਿੱਤਰ ਦੰਡ, ਪਿੱਤਰ ਹੁੰਦੇ ਨੇ ਜਿਹੜੇ ਸਾਡੇ ਦੁਨੀਆਂ ਤੋਂ ਦਾਦੇ ਪੜਦਾਦੇ ਪਿਤਾ ਚਲੇ ਗਏ, ਸੋ ਉਹਨਾਂ ਦਾ ਅਸੀਂ ਉਹਨਾਂ ਨੂੰ ਭੁੱਲ ਜਾਈਏ, ਉਹਨਾਂ ਦੇ ਪ੍ਰਥਾਏ ਕੋਈ ਦਾਨ ਪੁੰਨ ਨਾ ਕਰੀਏ, ਉਹ ਕਰੋਪ ਹੋ ਜਾਂਦੇ ਨੇ, ਫਿਰ ਦੁੱਖ ਕਸ਼ਟ ਮੁਸੀਬਤਾਂ ਪਰਿਵਾਰ ਵਿੱਚ ਆ ਜਾਂਦੀਆਂ। ਸੋ ਇੱਕ ਹੈ ਪਿੱਤਰ ਦੰਡ, ਹੈ ਵੈਰੂ ਦੇਵ ਦੰਡ, ਜਿਹੜੇ ਦੇਵਤੇ, ਜਿਹੜੇ ਦੇਵਤਿਆਂ ਨੂੰ ਮੰਨਦੇ ਨੇ, ਸੋ ਜੇ ਦੇਵਤਿਆਂ ਦੀ ਪੂਜਾ ਪਾਠ ਨਾ ਕਰਨ ਉਹ ਤਾਂ ਦੇਵਤੇ ਕਰਕੋਪ ਹੋ ਜਾਂਦੇ ਨੇ, ਗੁੱਸੇ ਹੋ ਜਾਂਦੇ ਨੇ, ਉਹ ਫਿਰ ਵਿਘਨ ਪਾਉਂਦੇ ਨੇ। ਅਤੇ ਗੁਰੂ ਜੀ ਕਹਿੰਦੇ ਜੇ ਨਾਮ ਜਪੀਏ ਤਾਂ ਸਾਰੇ ਵਿਘਨ ਨਾਸ ਹੋ ਜਾਂਦੇ ਪਿਆਰਿਓ। ਇਸ ਲਈ ਗੁਰ ਨਾਮ ਦਿਓ, ਗੁਰਾਂ ਨੇ ਦਿੱਤਾ ਨਾਮ ਰਿਨ ਲਾਥਾ ਅਤੇ ਸਾਰਾ ਜਿਹੜਾ ਕਰਜ਼ਾ ਸੀ ਲੈ ਗਿਆ। ਦੂਜੀ ਬੇਨਤੀ, ਤਿੰਨ ਤਰ੍ਹਾਂ ਦਾ ਕਰਜ਼ ਮੰਨਿਆ, ਤਿੰਨ ਤਰ੍ਹਾਂ ਦਾ। ਇੱਕ ਹੈ ਕਰਜ਼ ਵਾਹਿਗੁਰੂ ਦਾ, ਪਰਮਾਤਮਾ ਦਾ, ਉਹਨੇ ਸਾਨੂੰ ਜਨਮ ਦਿੱਤਾ, ਮਾਨਸ ਜਨਮ ਦਿੱਤਾ, ਦਾਤਾਂ ਦਿੱਤੀਆਂ, ਅੰਗ ਪਤੰਗ ਦਿੱਤੇ ਸਾਨੂੰ ਵਾਹਿਗੁਰੂ ਨੇ, ਉਹਦਾ ਨਾਮ ਨਾ ਜਪੀਏ, ਉਹਨੂੰ ਯਾਦ ਨਾ ਕਰੀਏ ਅਤੇ ਫਿਰ ਪਿਆਰੇ ਸਿਰ ਦੇ ਉੱਤੇ ਕਰਜ਼ ਚੜ ਗਿਆ। ਦੂਜਾ ਹੈ ਗੁਰੂ ਦਾ ਕਰਜ਼ਾ, ਸਾਹਿਬ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਸਾਡੇ ਲਈ। ਗੁਰੂ ਨਾਨਕ ਦੇਵ ਜੀ ਚਾਹੁੰਦੇ ਤੇ ਘਰ ਵਿੱਚ ਬੈਠ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਸੀ, ਸੰਪੰਨ ਪਰਿਵਾਰ ਵਿੱਚੋਂ ਸੀ, ਬੜੇ ਅਮੀਰ ਪਰਿਵਾਰ ਵਿੱਚੋਂ ਸੀ, ਪਿਤਾ ਜੀ ਪਟਵਾਰੀ ਸੀ, ਚੰਗਾ ਕਾਰੋਬਾਰ ਸੀ। ਜੇ ਚਾਹੁੰਦੇ ਗੁਰੂ ਨਾਨਕ ਦੇਵ ਜੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸੀ, ਪਰ ਨਹੀਂ, ਮਾਨਵਤਾ ਦੇ ਭਲੇ ਲਈ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨਵਤਾ ਦਾ ਭਲਾ ਕਰਦੇ ਰਹੇ। ਪੂਰੇ ਸੰਸਾਰ ਦੀ ਯਾਤਰਾ ਕੀਤੀ ਗੁਰੂ ਨਾਨਕ ਦੇਵ ਜੀ ਨੇ, 10 ਜਾਮੇ ਧਾਰ ਕੇ ਅਤੇ ਜੀਆਂ ਦਾ ਭਲਾ ਕੀਤਾ। 5ਵੇਂ ਜਾਮੇ 'ਚ ਕਿੰਨੇ ਕਸ਼ਟ ਸਹਾਰੇ, ਤੱਤੀਆਂ ਤਵੀਆਂ 'ਤੇ ਬੈਠੇ, ਉੱਬਲਦੀ ਦੇਗ 'ਚ ਬਿਠਾਏ ਗਏ, ਸੀਸ ਉੱਤੇ ਰੇਤਾ ਪਾਈ ਗਈ। 9ਵੇਂ ਜਾਮੇ ਵਿੱਚ ਜਾ ਕੇ ਅਤੇ ਦਿੱਲੀ ਵਿਖੇ ਧਰਮ ਦੇ ਲਈ ਸੀਸ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਹੀ ਸਰਬੰਸ ਵਾਰ ਦਿੱਤਾ, ਕਾਹਦੇ ਲਈ? ਸਾਡੇ ਲਈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਸਾਡੇ ਲਈ ਵਾਰ ਦਿੱਤੇ ਪਿਆਰਿਓ। ਅਤੇ ਜੇ ਅਸੀਂ ਗੁਰੂ ਮਹਾਰਾਜ ਜੀ ਨੂੰ ਯਾਦ ਹੀ ਨਾ ਕਰੀਏ, ਤਿੰਨਾਂ ਦੀ ਕੁਰਬਾਨੀ ਨੂੰ ਯਾਦ ਨਾ ਕਰੀਏ, ਉਹਨਾਂ ਦੇ ਬਚਨ ਨਾ ਮੰਨੀਏ, ਅਤੇ ਫਿਰ ਪਿਆਰਿਓ ਸਾਨੂੰ ਪਾਪ ਚੜ੍ਹਦਾ, ਕਰਜ਼ ਚੜ੍ਹ ਜਾਂਦਾ ਸਿਰ ਸਾਡੇ ਸਿਰ 'ਤੇ। ਇਹ ਕਰਜ਼ਾ ਉਤਰਦਾ ਹੈ ਮਾਂ ਪਿਓ ਦੀ ਸੇਵਾ ਕਰੀਏ, ਪਰਮਾਤਮਾ ਦੀ ਬੰਦਗੀ ਕਰੀਏ, ਗੁਰੂ ਦੇ ਦੱਸੇ ਬਚਨਾਂ 'ਤੇ ਚੱਲੀਏ ਅਤੇ ਮਾਤਾ ਪਿਤਾ ਦੀ ਸੇਵਾ ਕਰੀਏ, ਫਿਰ ਪਿਆਰਿਓ ਇਹ ਕਰਜ਼ ਉਤਰਦੇ ਨੇ। ਇੱਕ ਮਾਤਾ ਪਿਤਾ ਦਾ ਕਰਜ਼ਾ, ਮਾਂ ਨੇ ਜਿਹੜੇ ਜਿਹੜੇ ਸਾਨੂੰ ਸਤਸੰਗ ਤਪ ਕੀਤੇ ਨੇ ਸਾਨੂੰ ਜਨਮ ਦੇਣ ਲਈ, ਮੇਰੀਆਂ ਮਾਵਾਂ ਭੈਣਾਂ ਜ਼ਿਆਦੀਆਂ ਜਾਣਦੀਆਂ, ਆਪਾਂ ਗ੍ਰਿਸਤੀ ਪਰਿਵਾਰਾਂ 'ਚੋਂ ਹਾਂ। ਇੱਕ ਮਾਂ ਕਿਵੇਂ ਬੱਚੇ ਨੂੰ ਆਪਣਾ ਖੂਨ ਸਿੰਚ ਸਿੰਚ ਕੇ ਪਾਲਦੀ ਹੈ, ਜਨਮ ਦਿੰਦੀ, ਮਾਂ ਦਾ ਇੱਕ ਨਵਾਂ ਜਨਮ ਹੁੰਦਾ ਪਿਆਰਿਓ, ਫਿਰ ਕਿਵੇਂ ਕਸ਼ਟਾਂ ਨਾਲ ਮਾਂ ਬੱਚੇ ਨੂੰ ਪਾਲਦੀ ਹੈ। ਅਤੇ ਭਾਈ, ਬੱਚੇ ਨੂੰ ਮਾਤਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ। ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਤਿਹਾਸ ਪੜ੍ਹੋ,
ਸਾਰੇ ਗੁਰੂ ਸਾਹਿਬ ਜੀ ਸਿਰੇ ਉੱਠ ਕੇ ਸਿਮਰਨ ਭਜਨ ਬੰਦਗੀ ਕਰਦੇ ਨੇ ਜਦੋਂ ਦਿਨ ਚੜ੍ਹਦਾ ਜਿਹੜਾ ਸਮਾਂ ਹੋਣਾ। ਇਸ ਸਮੇਂ ਤੱਕ ਗੁਰੂ ਮਹਾਰਾਜ ਆਪਣੇ ਨਿਤਨੇਮ ਸਿਮਰਨ ਦੇ ਵਿੱਚ ਹੀ ਲਬਰੇਜ ਰਹਿੰਦੇ ਨੇ। ਸੂਰਜ ਚੜ੍ਹਨ 'ਤੇ ਜਦੋਂ ਸੂਰਜ ਦੀ ਟਿੱਕੀ ਚੜ੍ਹਦੀ ਹੈ ਨੇਤਰ ਖੋਲ੍ਹਦੇ ਮਹਾਰਾਜ ਸਭ ਤੋਂ ਪਹਿਲਾਂ ਕਾਰਜ ਕੀ ਕਰਦੇ ਹੈ ਆਪਣੇ ਮਾਂ ਜੀ ਦੇ ਕੋਲ ਜਾਂਦੇ ਮਾਤਾ ਜੀ ਦੇ ਕੋਲ ਚਰਨਾਂ 'ਤੇ ਮੱਥਾ ਟੇਕਦੇ ਹੈ ਮਾਂ ਦੀ ਆਗਿਆ ਮਾਂ ਦੇ ਬਚਨ ਮੰਨਣੇ ਇਹ ਗੁਰੂ ਕਾ ਇਤਿਹਾਸ ਕਹਿੰਦਾ ਪਿਆਰਿਓ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ 1200 ਅੰਗ 'ਤੇ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਪੁੱਤ ਮਾਂ ਬਾਪ ਨਾਲ ਕਿਉਂ ਝਗੜਦਾ ਹੈ ਉਹਨਾਂ ਦੀ ਆਗਿਆ ਕਿਉਂ ਨਹੀਂ ਮੰਨਦਾ ਉਹਨਾਂ ਦੀ ਸੇਵਾ ਕਿਉਂ ਨਹੀਂ ਕਰਦਾ ਜਿਨ੍ਹਾਂ ਦੇ ਜਣੇ ਹੋਏ ਤੁਸੀਂ ਵੱਡੇ ਹੋਏ ਹੋ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਹੈ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ ਪਿਆਰੇ ਪਾਪ ਇਸ ਲਈ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਉਹਨਾਂ ਦੇ ਬਚਨ ਮੰਨਣੇ ਮਾਤਾ ਪਿਤਾ ਦਾ ਕਰਜ਼ ਉਤਰ ਜਾਂਦਾ ਫਿਰ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਆਪਣੇ ਮਨ ਨੂੰ ਸੰਬੋਧਨ ਕਰੋ ਮੇਰਿਆ ਮਨ ਭਜ ਪ੍ਰਕਰਨ ਦੇ ਅਨੁਸਾਰ ਪਾਠ ਇੱਕ ਤਰ੍ਹਾਂ ਦਾ ਹੁੰਦਾ ਹੈ ਪਰ ਉਹਦੇ ਉਚਾਰਨ ਵਿੱਚ ਫਰਕ ਪੈ ਜਾਂਦਾ ਇੱਥੇ ਭਜ ਪਾਠ ਹੈ ਭਜ ਪੋਲਾ ਜਿਹਾ ਇੱਕ ਪਾਠ ਹੁੰਦਾ ਭਾਜ ਪਰੋ ਤੁਮ ਹਰ ਸਰਨਾ ਭੱਜ ਕੇ ਗੁਰੂ ਦੀ ਸਰਨ 'ਚ ਪੈ ਜਾਓ ਉੱਥੇ ਭੱਜ ਪਾਠ ਆਏਗਾ ਉਹਨੂੰ ਜ਼ੋਰ ਦੇ ਕੇ ਦੁੱਤ ਦੇ ਕੇ ਬੋਲਾਂਗੇ ਇੱਥੇ ਪੋਲਾ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਮੇਰੇ ਮਨਾ ਭਜਨ ਕਰਿਆ ਕਰ ਵਾਹਿਗੁਰੂ ਦਾ ਫਿਰ ਸਾਰੇ ਤੇਰੇ ਜਿਹੜੇ ਅਰਥ ਆ ਮਨੋਰਥ ਨੇ ਪੂਰੇ ਹੋ ਜਾਣਗੇ ਸਾਰੀ ਤੇਰੀ ਇੱਛਾ ਪੂਰੀ ਹੋ ਜਾਵੇਗੀ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਮੇਰੇ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਹਰ ਨਾਮ ਦ੍ਰਿੜਾਇਆ ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ ਮੇਰੇ ਮਨ ਵਿੱਚ ਵਸਾ ਦਿੱਤਾ ਦ੍ਰਿੜ ਕਰਨ ਦਾ ਭਾਵ ਹੈ ਅੰਦਰ ਵਸ ਗਿਆ ਜਿਹੜਾ ਭੁੱਲੇ ਹੀ ਨਾ ਨਾਮ ਤੋਂ ਬਿਨਾਂ ਜਿਹੜਾ ਜੀਵਨ ਸਾਰਾ ਵਿਅਰਥ ਹੀ ਹੈ ਪਿਆਰਿਓ ਜੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਵਾਹਿਗੁਰੂ ਦਾ ਬੰਦਗੀ ਨਹੀਂ ਕਰਦੇ ਵਾਹਿਗੁਰੂ ਦੀ ਸਾਰਾ ਜਨਮ ਵਿਅਰਥ ਹੈ ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰ ਰਹੇ ਹਨ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਬਿਨ ਗੁਰ ਮੂੜ ਪਏ ਹੈ ਮਨ ਮੁਖ ਜਿਹੜੇ ਮਨਮੁਖ ਲੋਕ ਨੇ ਮਨ ਪਿੱਛੇ ਲੱਗੇ ਨੇ ਗੁਰੂ ਕਾ ਬਚਨ ਨਹੀਂ ਮੰਨਦੇ ਗੁਰੂ ਵਾਲੇ ਨਹੀਂ ਬਣਦੇ ਬਿਨਾਂ ਗੁਰੂ ਤੋਂ ਮੂਰਖ ਹਨ ਮੂਰਖ ਬਿਨ ਗੁਰ ਮੂੜ ਪਏ ਹੈ ਮਨਮੁਖ ਮੂਰਖ ਹਨ ਤੇ ਮੋਹ ਮਾਇਆ ਨਿਤ ਫਾਥਾ ਤੇ ਦਾ ਭਾਵ ਉਹ ਮਨਮੁਖ ਤੇ ਦਾ ਅਰਥ ਹੈ ਉਹਦਾ ਭਾਵ ਹੈ ਇਹ ਮਨਮੁਖ ਜਿਹੜੇ ਨੇ ਮੋਹ ਮਾਇਆ ਨਿਤ ਫਾਥਾ ਨਿਤ ਮਾਇਆ ਦੇ ਮੋਹ ਵਿੱਚ ਹੀ ਫਸੇ ਨੇ ਪਿਆਰਿਓ 1984 ਦਾ ਘੱਲੂਘਾਰਾ ਹਫ਼ਤਾ ਮਨਾ ਰਹੇ ਹਾਂ ਇਹਦੇ ਕਾਰਨ ਬੜੇ ਸੀ ਇਹ ਘੱਲੂਘਾਰਾ ਵਾਪਰਨ ਦੇ ਕਾਰਨ ਬਹੁਤ ਸੀ ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਕਾਰਨ ਬਹੁਤ ਨੇ ਇੱਦਾਂ ਹੀ ਦਰਬਾਰ ਸਾਹਿਬ ਦੇ ਹਮਲੇ ਦੇ ਕਾਰਨ ਬਹੁਤ ਨੇ ਅਗਲੇ ਆਉਣ ਵਾਲੇ ਦਿਨਾਂ 'ਚ ਦਾਸ ਬੇਨਤੀ ਕਰੇਗਾ ਕੀ ਕਾਰਨ ਸੀ ਕਿਉਂ ਇਹ 1984 ਵਾਪਰਿਆ ਕੋਈ ਕਿਸੇ 'ਤੇ ਬਲੇਮ ਦਿੰਦਾ ਕੋਈ ਕਿਸੇ 'ਤੇ ਲਾਉਂਦਾ ਕੋਈ ਕਿਸੇ 'ਤੇ ਲਾਉਂਦਾ ਪਿਆਰਿਓ ਇਹਦੇ ਕਾਰਨ ਕੀ ਸੀ ਬਹੁਤ ਸਾਰੇ ਕਾਰਨ ਸੀ ਉਹਨਾਂ ਕਾਰਨਾਂ ਦੇ ਵਿੱਚੋਂ ਸਾਡੀ ਲੀਡਰਸ਼ਿਪ ਵੀ ਸੀ ਜਿਨ੍ਹਾਂ ਨੇ ਹਮੇਸ਼ਾ ਵਾਸਤੇ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਆਪਣੀ ਵੋਟ ਕਾਇਮ ਕਰਨ ਲਈ ਆਪਣੀ ਕੁਰਸੀ ਬਚਾਉਣ ਲਈ ਇਹਨਾਂ ਲੋਕਾਂ ਨੇ ਗਦਾਰੀਆਂ ਕੀਤੀਆਂ ਕੌਮ ਨਾਲ 1978 ਦਾ ਕਾਂਡ ਵਾਪਰਿਆ ਉਹ ਵੀ ਉਹਦੇ ਵਿੱਚ ਵੀ ਇਹੀ ਸ਼ਾਮਲ ਇਹਨਾਂ ਦੀ ਸਰਪ੍ਰਸਤੀ ਢੋਇਆ ਉਹ ਆਪਣੇ ਪੁੱਤਰ ਨੂੰ ਪੁੱਤਰਾਂ ਦੇ ਪਰਿਵਾਰ ਦੇ ਮੋਹ ਦੇ ਵਿੱਚ ਸਾਰਾ ਕੁਛ ਕੀਤਾ ਗੱਦੀ ਨਾ ਸਾਡੇ ਕੋਲ ਜਾਵੇ ਮੈਂ ਮਰਾਂ ਤੇ ਮੇਰਾ ਪੁੱਤ ਬਣੇ ਹੀਰਾ ਸਿੰਘ ਜਿਹੜਾ ਡੋਗਰਾ ਸੀ ਧਿਆਨ ਸਿੰਘ ਉਹਦੀ ਵੀ ਇਹੀ ਸੋਚ ਸੀ ਪ੍ਰਿਥੀ ਚੰਦ ਦੀ ਵੀ ਇਹੀ ਸੋਚ ਸੀ ਉਹ ਚਾਹੁੰਦਾ ਸੀ ਜਾਂ ਮੈਂ ਗੁਰੂ ਬਣਾ ਤੇ ਜਾਂ ਮੇਰਾ ਪੁੱਤ ਜਿਹੜਾ ਮਿਹਰਬਾਨ ਹੈ ਗੁਰੂ ਬਣੇ
ਜਿਹੜੀ ਮੋਹ ਮਮਤਾ ਸੀ, ਮੋਹ ਮਾਇਆ 'ਚ ਐਸੇ ਫਸ ਗਏ, ਇਹਨਾਂ ਨੂੰ ਕੁਛ ਦਿਸਿਆ ਹੀ ਨਹੀਂ, ਅਸਲੀਅਤ ਦਿਸੀ ਨਹੀਂ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਵਿੱਚ ਵੀ ਇੱਕ ਕਾਰਨ ਵੀ ਸੀ। 1984 ਦੇ ਵਿੱਚ ਇੱਕ ਕਾਰਨ ਵੀ ਸੀ। ਇਹਨਾਂ ਲੀਡਰਾਂ ਨੇ ਆਪਣੀ ਕੁਰਸੀ ਬਚਾਉਣ ਲਈ, ਆਪਣੇ ਪੁੱਤਰਾਂ ਨੂੰ ਰਾਜ ਭਾਗ ਉੱਤੇ ਬੈਠਿਆਂ ਵੇਖਣ ਲਈ ਕੌਮ ਦੇ ਨਾਲ ਗਦਾਰੀਆਂ ਕੀਤੀਆਂ, ਅਤੇ ਸਤਸੰਗ ਜੀ ਇਹ ਸਾਰਾ ਕੁਛ ਹੋਇਆ। ਅਤੇ ਗੁਰੂ ਜੀ ਮਿਹਰ ਕਰਦੇ, ਤੇ ਮੋਹ ਮਾਇਆ ਨਿਤ ਫਾਥਾ, ਤੇ ਦਾ ਭਾਵ ਉਹ ਮਨਮੁੱਖ ਮੋਹ ਮਾਇਆ ਵਿੱਚ ਨਿਸ ਫਸੇ ਰਹੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਤਿੰਨ ਦਾ ਭਾਵ ਇਹੜੇ ਮਨਮੁੱਖ ਨੇ, ਸਾਧੂ ਚਰਨ ਨਾ ਸੇਵੇ ਕਬਹੂ, ਕਦੇ ਵੀ ਸਾਧੂ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਨਹੀਂ। ਬੰਦਗੀ ਕਰਨ ਵਾਲਿਆਂ ਦੀ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਨਹੀਂ, ਕਬਹੂ ਦਾ ਭਾਵ ਕਦੇ ਵੀ ਨਹੀਂ। ਤਿੰਨ ਸਭ ਜਨਮ ਅਕਾਥਾ, ਤਿੰਨ ਦਾ ਭਾਵ ਉਹਨਾਂ ਦਾ ਮਨਮੁੱਖਾਂ ਦਾ, ਸਭ ਜਨਮ ਅਕਾਥਾ, ਸਾਰਾ ਜਨਮ ਹੀ ਵਿਅਰਥ ਹੈ ਭਾਈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਜਿਨ ਦਾ ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਸਾਧੂ ਦੇ ਚਰਨ, ਜਿਨ੍ਹਾਂ ਸਾਧਨਾ ਕੀਤੀ ਮਨ ਨੂੰ ਸਾਧਿਆ, ਉਹਨਾਂ ਮਹਾਂਪੁਰਸ਼ਾਂ ਦੇ ਚਰਨ ਸੇਵੇ, ਭਾਵ ਕਿ ਚਰਨਾਂ ਦੀ ਸੇਵਾ ਕੀਤੀ, ਚਰਨਾਂ ਨਾਲ ਜੁੜੇ। ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਪਾਗ ਪਾਠ ਭੋਲਾ ਜਿਹਾ, ਪਾਗ ਚਰਨ ਸੇਵੇ, ਸੇਵਾ ਕੀਤੀ, ਧਿਆਨ ਧਰਿਆ। ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੈ। ਸਨਾਥਾ ਦਾ ਅਰਥ ਹੈ ਸਾਰਨਾਥਾ, ਪਾਠ ਸਨਾਥਾ ਹੀ ਹੈ, ਪਾਠ ਸਨਾਥਾ ਹੀ ਹੈ। ਅਰਥ ਕਰਾਂਗੇ ਤੇ ਸੱਸਾ ਸੰਬੰਧਿਤ ਕਰ ਲਾਂਗੇ। ਸਾਰਨਾਥਾ, ਨਾਥਾ ਦਾ ਨਾਥ ਦਾ ਅਰਥ ਹੁੰਦਾ ਮਾਲਕ, ਤੇ ਸਾ ਸਮੇਤ ਸਹਿਤ, ਉਹ ਰੱਬ ਦੇ ਪਿਆਰੇ ਮਾਲਕ ਦੇ ਸਹਿਤ ਭਾਵ, ਉਹਨਾਂ ਦਾ ਮਾਲਕ ਹੈ ਗੁਰੂ, ਉਹਨਾਂ ਦਾ ਮਾਲਕ ਹੈ ਵਾਹਿਗੁਰੂ। ਮੋ ਕਉ ਕੀ ਜੈ ਦਾਸ, ਦਾਸ ਦਾਸਨ ਕੋ। ਬੇਨਤੀ ਕਰੀਏ ਵਾਹਿਗੁਰੂ। ਮੋ ਕਉ ਦਾ ਅਰਥ ਹੈ ਮੈਨੂੰ, ਕੀਜੇ ਦਾ ਭਾਵ ਕਰ ਦਿਓ, ਦਾਸ ਪਹਿਲੇ ਦਾਸ ਦੇ ਥੱਲੇ ਔਂਕੜ ਹੈ, ਇੱਕ ਵਚਨ ਹੈ। ਅਗਲਾ ਹੈ ਪਾਠ ਦਾਸ, ਉਹਦੇ ਥੱਲੇ ਔਂਕੜ ਨਹੀਂ ਲੱਗਾ, ਬਹੁ ਵਚਨ ਹੈ, ਬਹੁਤੇ ਦਾਸ। ਦਾਸਨ ਕੋ, ਦਾਸਾਂ ਦੇ ਦਾਸ। ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ ਮਹਾਂਪੁਰਸ਼ ਰੱਬ ਦੇ ਪਿਆਰੇ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਵਰਗੇ, ਜਿਹੜੇ ਉਹਨਾਂ ਦੇ ਦਾਸ ਨੇ, ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ, ਸੋ ਉਹਨਾਂ ਦੇ ਦਾਸਾਂ ਦੇ ਸਾਨੂੰ ਦਾਸ ਬਣਾ ਲਓ। ਇਹ ਅਰਥ ਕਿ ਜਿਹੜੇ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰੱਬ ਦੇ ਪਿਆਰੇ, ਜਿਹੜੇ ਉਹਨਾਂ ਦੀ ਸੇਵਾ 'ਚ ਲੱਗੇ ਰਹਿੰਦੇ ਨੇ, ਉਹਨਾਂ ਦੇ ਸਾਨੂੰ ਸੇਵਕ ਬਣਾ ਲਓ। ਹਰ ਦਇਆ ਧਾਰ ਜਗੰਨਾਥਾ, ਹਰ ਦਇਆ ਧਾਰ ਦਾ ਭਾਵ ਦਇਆ ਕਰੋ ਵਾਹਿਗੁਰੂ ਜੀ, ਮਿਹਰ ਕਰੋ। ਜਗੰਨਾਥਾ ਪਾਠ ਹੈ, ਜਗੇ ਨੂੰ ਟਿੱਪੀ ਪਿਆਰਿਓ। ਜਗੰਨਾਥਾ, ਜਗਤ ਦੇ ਨਾਥ ਮਾਲਕਾ, ਹੇ ਜਗਤ ਦੇ ਮਾਲਕ ਵਾਹਿਗੁਰੂ ਕਿਰਪਾ ਕਰ। ਹਮ ਅੰਧੁਲੇ ਗਿਆਨਹੀਣ ਅਗਿਆਨੀ, ਹਮ ਦਾ ਅਰਥ ਹੁੰਦਾ ਤਮਾਮ, ਤਮਾਮ ਦਾ ਅਰਥ ਸਾਰੇ। ਹੇ ਵਾਹਿਗੁਰੂ, ਹਮ ਸਾਰੇ, ਅਸੀਂ ਸਾਰੇ ਜੀਵ ਅੰਧੁਲੇ, ਇੱਥੇ ਪਾਠ ਕਰਨ ਲੱਗਿਆ ਧਿਆਨ ਦੇਣਾ, ਧੱਦੇ ਨੂੰ ਜਿਹੜੇ ਔਂਕੜ ਬੋਲਣਾ ਨਾਲ, ਅੰਧੁਲੇ, ਅੰਧਲੇ ਨਹੀਂ, ਅੰਧੁਲੇ। ਹਮ ਅੰਧੁਲੇ ਗਿਆਨਹੀਣ ਅਗਿਆਨੀ, ਗਿਆਨ ਤੋਂ ਹੀਣੇ ਆ, ਅਗਿਆਨੀ ਆ, ਸਾਡੇ ਕੋਲ ਮਨ ਅਤੇ ਬੁੱਧ ਦੇ ਨੇਤਰ ਨਹੀਂ, ਵਿਚਾਰ ਰੂਪੀ ਨਿਗਾਹ ਹੈ ਨਹੀਂ। ਕਿਉਂ ਚੱਲ ਹੈ ਮਾਰਗ ਪੰਥਾ, ਕਿਉਂ ਦਾ ਅਰਥ ਕਿਵੇਂ, ਚੱਲ ਹੈ ਦਾ ਅਰਥ ਚੱਲ ਸਕਦੇ ਹਾਂ, ਮਾਰਗ ਦਾ ਅਰਥ ਰਸਤਾ, ਪੰਥਾ ਦਾ ਅਰਥ ਉਹ ਪੰਥ, ਉਸ ਮਾਰਗ 'ਤੇ, ਉਸ ਪੰਥ 'ਤੇ ਕਿਵੇਂ ਚੱਲ ਸਕਦੇ। ਇੱਕ ਬੰਦਾ, ਉਹਦੇ ਕੋਲ ਅੱਖਾਂ ਹੈ ਨਹੀਂ, ਉਹ ਪਿਆਰੇ ਕਿਵੇਂ ਤੁਰੇਗਾ, ਉਹਨੂੰ ਕੋਈ ਫੜ ਕੇ ਤੋਰੇ ਤਾਂ ਤੁਰੇਗਾ। ਇੱਦਾਂ ਵਾਹਿਗੁਰੂ, ਸਾਡੇ ਕੋਲ ਨਾ ਤਾਂ ਮਨ ਅਤੇ ਨਾ ਬੁੱਧ ਰੂਪੀ ਅੱਖਾਂ, ਨਾ ਵਿਚਾਰ ਰੂਪੀ ਨਿਗਾਹ, ਅਸੀਂ ਗੁਰੂ ਦੇ ਮਾਰਗ ਉੱਤੇ ਚੱਲ ਰਹੇ ਅੰਨੇ ਹਾਂ। ਹਮ ਅੰਧੁਲੇ ਕਉ ਗੁਰ ਅੰਚੁਲ ਦੀਜੈ, ਹੇ ਗੁਰੂ, ਹੇ ਪਰਮਾਤਮਾ, ਮਿਹਰ ਕਰ। ਹਮ ਅੰਧੁਲੇ ਕਉ, ਸਾਨੂੰ ਅੰਨਿਆਂ ਨੂੰ
ਗੁਰ ਅੰਚਲ ਦੀਜੇ ਹੇ ਸਤਿਗੁਰੂ ਆਪਣਾ ਪੱਲਾ ਫੜਾ ਦੇ। ਕੋਈ ਵਿਅਕਤੀ ਮੁਨਾਖਾ ਹੋਵੇ, ਨਿਹੰਗ ਸਿੰਘ ਉਹਨੂੰ ਕਹਿੰਦੇ ਸੂਰਮਾ, ਜਿਹਦੇ ਕੋਲ ਅੱਖਾਂ ਹੈ ਨਹੀਂ, ਨੇਤਰ ਹੈ ਨਹੀਂ ਜਿਹਦੇ ਕੋਲ, ਅਤੇ ਕਹਿੰਦੇ ਉਸ ਵਿਅਕਤੀ ਨੂੰ ਕੋਈ ਆਪਣਾ ਪੱਲਾ ਫੜਾ ਦੇ, ਭਾਈ ਆਹ ਪੱਲਾ ਫੜ ਲਾ ਮੇਰਾ, ਪਿੱਛੇ ਪਿੱਛੇ ਤੁਰਿਆ ਆਏਗਾ, ਉਹਨੂੰ ਸਹਾਰਾ ਦੇ ਦਿਓ, ਮੋਢਾ ਦੇ ਦਿਓ, ਡੰਗੋਰੀ ਫੜ ਲਓ ਉਹਦੀ, ਅੱਗੇ ਅੱਗੇ ਤੁਰ ਪਓ, ਪਿੱਛੇ ਪਿੱਛੇ ਤੁਰਿਆ ਆਏਗਾ। ਇਸ ਲਈ ਵਾਹਿਗੁਰੂ ਸਾਡੇ ਕੋਲ ਨਾ ਤਾਂ ਮਨ ਰੂਪੀ, ਨਾ ਬੁੱਧ ਰੂਪੀ ਨੇਤਰ ਨੇ, ਨਾ ਵਿਚਾਰ ਰੂਪੀ ਅੱਖਾਂ ਨਿਗਾਹ ਹੈ। ਸਾਡੇ 'ਤੇ ਕਿਰਪਾ ਕਰੋ, ਆਪਣਾ ਪੱਲਾ ਫੜਾ ਦਿਓ। ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜੇ ਕੱਢੇ ਸੀ ਆਪਣੇ ਲੜ ਲਾ ਕੇ, ਇੱਦਾਂ ਗੁਰੂ ਦਾ ਪੱਲਾ ਕੀ ਹੈ? ਗੁਰੂ ਦੀ ਸਰਨ ਆ ਜਾਣਾ, ਸੰਗਤ ਆ ਜਾਣਾ, ਸੰਗਤ 'ਚ ਬੈਠੇ ਗੁਰੂ ਦਾ ਪੱਲਾ, ਜੇ ਆਪਾਂ ਗੁਰੂ ਦਾ ਪੱਲਾ ਫੜਿਆ ਹੋਇਆ, ਗੁਰੂ ਦੀ ਸਰਨ ਆ ਜਾਣਾ, ਗੁਰੂ ਵਾਲੇ ਬਣ ਜਾਣਾ, ਨਾਮ ਰੂਪੀ ਪੱਲਾ, ਬਾਣੀ ਰੂਪੀ ਪੱਲਾ ਇਹ ਫੜ ਲਈਏ, ਅਤੇ ਅਸੀਂ, ਸਾਨੂੰ ਪਰਮਾਤਮਾ ਕਿਰਪਾ ਕਰਕੇ ਪ੍ਰਲੋਕ ਤੱਕ ਦਾ ਰਸਤਾ ਵਿਖਾਏਗਾ। ਹਮ ਅੰਧੁਲੇ ਕੋ ਗੁਰ ਅੰਚੁਲ ਦੀ ਜੈ। ਹੇ ਵਾਹਿਗੁਰੂ, ਸਾਨੂੰ ਅੰਨਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਸਰਨ ਰੂਪੀ ਪੱਲਾ, ਸੰਗਤ ਰੂਪੀ ਪੱਲਾ, ਨਾਮ ਰੂਪੀ ਪੱਲਾ, ਬਾਣੀ ਰੂਪੀ ਪੱਲਾ ਫੜਾ ਦਿਓ। ਜਨ ਨਾਨਕ ਚੱਲਹਿ ਮਿਲਨ ਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਮਾਪਤੀ 'ਤੇ ਮਿਹਰ ਕਰਦੇ, ਜਨ ਨਾਨਕ ਚੱਲਹਿ ਮਿਲਨ ਥਾ। ਗੁਰੂ ਜੀ ਕਹਿੰਦੇ ਹਨ, ਫਿਰ ਵਾਹਿਗੁਰੂ ਅਸੀਂ ਦਾਸ ਤੁਹਾਡੇ, ਤੁਹਾਡੇ ਦੱਸੇ ਹੋਏ ਮਾਰਗ 'ਤੇ ਚੱਲਹਿ ਦਾ ਅਰਥ ਚੱਲ ਸਕਦੇ, ਮਿਲਨ ਥਾ ਦਾ ਅਰਥ ਮਿਲ ਕੇ। ਹੁਣ ਅੰਨਾ ਵਿਅਕਤੀ ਸੁਜਾਖੇ ਨਾਲ ਮਿਲ ਕੇ ਤੋਰ ਹੀ ਨਹੀਂ ਸਕਦਾ, ਇੱਕ ਦੀਆਂ ਅੱਖਾਂ ਹਨ, ਇੱਕ ਦੀਆਂ ਹੈ ਨਹੀਂ, ਦੋਨੋਂ ਬਰਾਬਰ ਨਹੀਂ ਤੁਰ ਸਕਦੇ। ਹਾਂ, ਜਿਹੜਾ ਸੁਜਾਖਾ ਹੈ, ਜਿਹਦੀਆਂ ਅੱਖਾਂ ਹਨ, ਉਹ ਦੂਜੇ ਨੂੰ ਪੱਲਾ ਫੜਾ ਦੇ ਆਪਣਾ, ਤਾਂ ਉਹ ਜਿਹੜਾ ਸੂਰਮਾ ਬੰਦਾ ਹੈ, ਨੇਤਰਹੀਣ, ਉਹਦੇ ਨਾਲ ਨਾਲ ਤੁਰਿਆ ਜਾਏਗਾ। ਇਸ ਵਾਸਤੇ ਵਾਹਿਗੁਰੂ ਕਿਰਪਾ ਕਰਨ, ਨਾਮ ਰੂਪੀ, ਸਰਨ ਰੂਪੀ, ਬਾਣੀ ਰੂਪੀ ਪੱਲਾ ਫੜਾ ਦੇ ਸਾਨੂੰ। ਇਸ ਲਈ ਅਸੀਂ ਚੱਲਹਿ ਚੱਲ ਸਕਦੇ, ਮਿਲਨਥਾ ਤੇਰੇ ਨਾਲ ਮਿਲ ਕੇ, ਅਤੇ ਸਾਡੇ 'ਤੇ ਮਿਹਰ ਕਰ। ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਅੰਮ੍ਰਿਤ ਵੇਲੇ ਅਲਾਹੀ ਹੁਕਮ ਫਰਮਾਇਆ ਸਾਰੀ ਸੰਗਤ ਲਈ ਸਾਂਝਾ। ਇਸ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ ਔਰ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਹਾਂ ਔਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ, ਤਿੰਨਾਂ ਦਾ ਅੱਜ ਜਨਮ ਦਿਨ ਹੈ। ਪਿੰਡ ਰੋਡੇ ਬਾਬਾ ਜੋਗਿੰਦਰ ਸਿੰਘ ਜੀ ਪਿਤਾ, ਮਾਤਾ ਨਿਹਾਲ ਕੌਰ ਜੀ ਮਾਤਾ, ਤਿੰਨਾਂ ਦੇ ਗ੍ਰਹਿ ਵਿਖੇ 2 ਜੂਨ 1947 ਨੂੰ ਮਹਾਂਪੁਰਸ਼ਾਂ ਦਾ ਜਨਮ ਹੋਇਆ। ਸੋ ਅੱਜ ਕੌਮ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੀ ਹੈ। ਬਾਕੀ ਵਿਚਾਰ ਆਪਾਂ ਸ਼ਾਮ ਦੀ ਕਥਾ 'ਚ ਕਰਾਂਗੇ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ, ਸਰਬੱਤ ਸੰਗਤ ਦੀ ਹਾਜ਼ਰੀ, ਚੱਲਿਆ ਕਦਮ, ਤਿਲ ਫੁੱਲ ਭੇਟਾਵਾਂ, ਸੇਵਾਵਾਂ, ਹਾਜ਼ਰੀਆਂ, ਰਸਤਾਂ ਬਸਤਾਂ ਮਹਾਰਾਜ ਦਰ ਪ੍ਰਮਾਣ ਕਰਨ, ਦਰੋਂ ਘਰੋਂ ਗੁਰਸਿੱਖੀ, ਸਿਦਕ ਭਰੋਸਾ, ਨਾਮਦਾਨ, ਬਖਸ਼ਣ ਕਾਰਜ ਰਾਸ ਕਰਨ, ਸ਼ੁਕਰ ਗੁਰੂ ਕਾ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਅਤੇ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਮਿਹਰ ਕਰਨ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਹਿ ਅਰਦਾਸ ਜਿਉ ਪਿੰਡ ਸਾਂਭ ਤੇਰੀ ਰਾਸ ਤੁਮ ਮਾਤ ਪਿਤਾ

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਓ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਜਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ।

ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇਮ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ

ਨਿਭਾਉਂਦਿਆਂ ਹੋਇਆ ਭੁੱਲ ਚੁੱਕਦੀ ਖਿਮਾ ਬਖਸ਼ਣਾ ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਗੁਰਮਤਿ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰਮ ਕਰਮ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਨ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੱਚੇ ਪਾਤਸ਼ਾਹ ਜੀਓ ਉਹਨਾਂ ਦੇ ਜਨਮ ਦਿਨ ਮਨਾਉਂਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੱਚੇ ਪਾਤਸ਼ਾਹ ਜੀ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ। ਆਉਣ ਵਾਲੇ ਸ਼ਨੀਵਾਰ ਨੂੰ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੋ ਰਹੇ ਹਨ, ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪ ਜੀਆਂ ਨੇ ਵੱਧ ਤੋਂ ਵੱਧ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਹਾਜ਼ਰੀ ਭਰਨੀ ਹੈ ਜੀ। ਸੋ ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਕਰੀਏ।

ਸਾਹਿਬ ਜੀਓ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ।

ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗ ਹੈ ਹਰ ਜਨ ਬਣੇ ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤੁਮ ਧਨ ਧਨੀ ਉਦਾਰ ਉਦਾਸੀ ਸ੍ਰਵਨਨ ਸੁਣੀਅਤ ਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ

अहन सहज सुभाए दर्शन परसया गुरु का।

ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ।

ਓਂਕਾਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹਿਓ ਭਰਪੂਰ ਸਾਗਲ ਘਟ ਦੇ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤ ਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਂ ਬਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰ ਹੀ ਤੈ ਪਰ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓਪਤ ਪਰ ਲੋ ਏਕੈ ਨਿਮਖ ਤੋ ਘਰ ਆਨ ਨਾਹੀ ਸੰਸਾਰ ਉਜਿਆਰੋ ਨਿਰਮਰ ਕੋਟ ਪ੍ਰਾਚਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਰ ਬਲਹਾਰ ਸਗਲ ਭਵਨ ਧਾਰੇ ਏਕ ਥੈ ਕੀਏ ਬਿਸਥਾਰੇ ਪੂਰ ਰਹਿਓ ਸਰਬ ਮਹਿ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਰ ਬਲਹਾਰ ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਵਨ ਉਪਮਾ ਦੇਹੋ ਵੱਡੇ ਤੇ ਬਡਾਨ ਜਾਣੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਰ ਬਲਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਬੰਤ ਆਨੰਤ ਰੂਪ ਨਿਰਮਲ ਵੇਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਇ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਆਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਤੋ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤ੍ਰਿਪਤੇ ਅਗਾਏ ਜੇ ਠਾਕਰ ਸੋ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਵਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋਹ ਪਵੈ ਅਮੁੱਲੋ ਜਿਹ ਕਿਰਪਾਲ ਹੋਇਓ ਗੋਵਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਉਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀਮ ਨ ਭਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ ਅਗਾਹੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ
ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲੇ ਉਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਪੁਨ ਬਾਂਧੀ ਸੱਠ ਕਟੋਰ ਕਚੀਲ ਕੋ ਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਵਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬੜੋ ਐਬ ਮਹਾਨੀ ਪਾਰ ਧਨ ਪਾਰ ਅਪਵਾਦ ਨਾਰ ਨਿੰਦਾ ਜਹਿ ਮਿੱਠੀ ਜੀ ਮਾਹੀ ਹਤਾਨੀ ਬਲਵੰਚ ਛਪ ਕਰਤ ਅਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੇਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਾਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹੁਣ ਪਾਪ ਬਧਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਵੈ ਵਿਦ ਕੁਲੈ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਧੋ ਮੂਰਤ ਘਰੇ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲਾਉ ਹੋ ਚੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਧ ਪਉ ਬੁੱਝਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਧੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੁਤ ਬੰਤਾ ਸਾਜਨ ਸੁਖ ਬੰਧ ਪੋਤਾਸ ਮੋਹ ਬੜਿਓ ਸੋ ਘਨ ਬੋਇਓ ਬੀਜ ਅਹੰ ਮਮ ਅੰਕਰ ਬੀਤਤ ਔਦ ਕਰਤ ਅਗਨਾ ਮਿਰਤਮ ਜਾਰ ਪਸਾਰ ਮੁਖ ਨਿਰਖਤ ਪੰਚਤ ਭੁਗਤ ਭੂਖ ਭੁਖਣਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗੇਹਨ ਨੇਹ ਨਨੀਤਾ ਮਾਇਆ ਮਤ ਕਹਾਂ ਲੋ ਗਾਰੋ ਛਤਰਨ ਪਤਰਨ ਚੌਰਨ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ ਰਥਨ ਅਸਵਨ ਗਜ ਸਿੰਘਾਸਨ ਛਨਮੈ ਦਿਆ ਤਿਆਗਤ ਨਾਂਗ ਸੁਧਾਰੋ ਸੂਰਨ ਬੀਰਨ ਮੀਰਨ ਖਾਨਮ ਸੰਗਨ ਕੋ ਦ੍ਰਿਸ਼ਟ ਨਹਾਰ ਹੋ ਕੋਟਨ ਓਟਨ ਕੋਸ ਨਾ ਛੋਟਾ ਕਰਤ ਬਕਾਰ ਦੋ ਕਰ ਝਾਰ ਹੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੇ ਛਾਂ ਰਹੋ ਦੀਨ ਦਇਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮੇ ਅਪਾਰ ਹੋ ਸ੍ਰੀ ਪਾਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰ ਹੋ ਪ੍ਰਾਣ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਰਾਰੀ ਤਾਵਨ ਪਾਵਨ ਕੁਰ ਕੁਮਾਵਨ ਇਹ ਬਿਧ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਧਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਧ ਜੋਨ ਭ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਹੰਦ ਕੇ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰੈ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸੇ ਤਿਆਗ ਯਾਨ ਕੋ ਜਚ ਹੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਤ ਤੁਜੈ ਸਮਝਾਵਤ
माया रंग बिरंग करत भ्रम मोह कै कोप गुवार परयो है। एता गब आकाश न मावत बिष्टा अस्त क्रम उदर भरयो है। दह दिस धाय महा बिखिया कौ पार तन छीन अज्ञान हरयो है। जोवन बीत जरा रोग ग्रस्यो जम दूतन डन मृत मरयो है। अनक जोन संकट नरक पुंचत सासन दुख गर्त गरयो है। प्रेम भगत उदरा से नानक कर कृपा संत आप करयो है। गुण समूह पल सगल मनोरथ पूर्ण होई आस हमारी। औखद मंत्र तंत्र पर दुख हार सर्व रोग खंडन गुणकारी। काम क्रोध मद मद सर तृष्णा बिनस जाहि हर नाम उचारी। इशनान दान तापन सुच किरिया चरण कमल हृदय प्रभ तारी। साजन मीर सखा हर बंदप जी तहान प्रभ प्राण अधारी। ओट गही स्वामी समर्थ है नानक दास सदा बलहारी। आवद कट्यो न जात प्रेम रस चरण कमल संग। दावन बंध्यो न जात विदे मन दर्श मग। पापक जर्यो न जात रहो जन धूर लग। नीर न साग सबोर चले हर पंथ पग। नानक रोग दोख अग मोह छदे हर नाम खग। उद्यम कर लागे बहु भांति बिचरा अनक शास्त्र बहु खटुआ। भस्म लगाए तीर्थ बहु भ्रमते सूखम दे बंद है बहु जटुआ। बिन हर भजन सगल दुख पावत ज्यो प्रेम बढ़ाए सूत के हटुआ। पूजा चरक करत पूजा चकर करत सोम पाका। अनक भांत थट है कर थटुआ। सवैये महले पहले के एक ओ अंकार सरगुर प्रसाद। एक मन पुरख त्याय बरदाता संत सहार सदा बखियाता। तास चरण ले रदा बसावो तो परम गुरु नानक गुण गावो। गावो गुण परम गुरु सुख सागर दुर्त निवारण शब्द सरे। गावे गंभीर धीर मत सागर जोगी जंगम ध्यान तरे। गावै इंद्राद भगत प्रहलादक आत्म रस जिन जानयो। कब कल सो जस गावो गुरु नानक राज जोग जिन माण्यो। गावै जनकाद जुगत जोगेश्वर हर रस पूर्ण सर्व कला। गावै सनकाद साध सदाधक मुन जन गावै अछल चला। गावै गुण तोम अटल मंडल वै भगत पाए रस जानयो। कब कल सो जस गावो गुरु नानक राजोग जिन माण्यो। गावै कपल आद आद जोगेश्वर अपरंपर अवतार वरो। गावै जम दगन परस रामेश्वर कर कठार रग तेज हरयो। उदो अक्रूर बिदर गुण गावै सर्वात्म जिन जान्यो। कब कल सुजस गावो गुरु नानक राज जोग जिन माण्यो। गावै गुण वर्ण चार खड दर्शन ब्रह्मादिक समरंथ गुना। गावै गुण शेष सहस जह बारस आद अंत लिव लाग तुना। गावै गुण महादेव बैरागी जन ध्यान निरंतर जान्यो। कब कल सुजस गावो गुरु नानक राज जोग जिन माण्यो। राज जोग माण्यो बस्यो निर्वैर रदंतर श्रेष्ठ सगल उदरी नाम ले तरयो निरंतर। गुण गावै सनकाद आद जनकाद जुग है लग। धन धन गुर धन जन्म सकैथ भलो जग पाताल पुरी जयकार धुन। कब जन कल बखाण्यो हर नाम रसक नानक गुर राज जोग तै माण्यो। सत जुग तै माण्यो छल्यो बल बावन पायो। त्रेता तै माण्यो राम रघुवंश कहायो। द्वापर किसन मरार कंस करतार्थ कियो। उग्र सैन को राज अभय भगत है जन दियो। कलयुग प्रमाण नानक गुर अंगद अमर कहायो। श्री गुरु राज अब चल अटल आद पुरख फरमायो। गुण गावै रविदास भगत जय देव तरलोचन। नामा भगत कबीर सदा गावै समलोचन।
ਭਗਤ ਭੇਣ ਗੁਣ ਗੁਣ ਰਵੈ ਸਹਿਜਾਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਆਵਰ ਨਾ ਜਾਣੈ ਸੁਖ ਦਿਓ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਵ ਕਲ ਸੋ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੈ ਪਾਯਾਲ ਭਗਤ ਨਾਗਾਦ ਭਯੰਗਮ ਮਹਾਂਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰੇਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸੱਚ ਸਮਾਇਓ ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲਰਾਉ ਸਪਤ ਪਾਤਾਲ ਬਸੰਤੋ ਭਰਥੁਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਵ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਧਨ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਜ ਸੁਰ ਨਰ ਗਣ ਮੁਨ ਬੋਹਿਜ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਕਾਰ ਰਾਖ ਲੇ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਰਥ ਓਨ ਮਨ ਲੇਵ ਰਾਖ ਨਿਰੰਕਾਰ ਕਹ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਸਬਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵਾ ਸਬਦ ਸਾਰ ਗਾਖੜੀ ਬਿਖ ਮਕਾਰ ਤੇ ਨਿਰਭਵ ਉਤਾਰ ਕੀਏ ਨਿਰਭਾਰ ਸਰਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੇ ਭੂਤ ਸਦੀਵ ਪਰਮ ਪਿਆਰ ਕਹ ਕੀਰਤ ਕਲ ਸਹਾਰ ਸਬਦ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਸ ਬਥਾਰ ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਦਮਾ ਆਤਮਾ ਤ੍ਰਿਬਦ ਤੇਰਾ ਏਕ ਲੇਵਤਾਰ ਕਹ ਕੀਰਤ ਕਲ ਸਹਾਰ।

ਸੰਸਾਦ ਅਜਗਰ ਜਿਨ ਕੀਆ ਓਨ ਮਾਨ ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸਥਾਨ ਪਹਿਰ ਸੀਲ ਸੁਨਾਹੋ ਸਖਤ ਬਿਦਾਰ ਕਹ ਕੀਰਤ ਕਲ ਸਹਾਰ ਸਬਤ ਦੀਪ ਮਜਹਾਰ ਲਹਿਣ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਧਾਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਬਸ ਕਰਨ ਸਰਣ ਜਾਚਕ ਪ੍ਰਿਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗਾ ਸੋ ਭੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਾ ਕਰਨ ਸੋ ਇੱਛਾ ਚਾਰ ਹੈ ਦ੍ਰਮ ਸਪੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬਗਤ ਅਲੱਖ ਵਡਾਣੀ ਸਹਿਜ ਭਾਈ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਨਤਾ ਪਾਇਓ ਸਰ ਸੰਤੋਖ ਗ੍ਰਾਹਜ ਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸਨ ਲਹਿਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਦਰਤ ਦੀਓ ਗਰ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲੱਖ ਕਲ ਧਰੀ ਜੁਗੰਤਰ ਸਤਿਗੁਰੂ ਸਹਿ ਸਮਾਧ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਪਿਖੰਤ ਕਲ ਮਲ ਤ੍ਰਸਨ ਸਾਧ ਰੰਗ ਸਹਿਜ ਕਲ ਉਚਰ ਜਸ ਜੰਪੋ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਹ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਏ ਦਰਸਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਵਜਨ ਕਲ ਬਖਾਣ ਦਰਸਨ ਪਰਸਿਆ ਗੁਰੂ ਕੈ ਸੱਚ ਜਨਮ ਪਰਵਾਨ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ ਸਦਾ ਸੁਖ ਮਨ ਬਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਭ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹ ਟਲ ਗੁਰ ਸੇਵੀਐ ਐਨ ਸਸਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਉ ਜੇਨ ਸਰਬ ਸਿੱਧੀ ਕਾਵਜਨ ਕਲ ਸੁਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣੈ ਪਵ ਅਰ ਪਚਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਚਮ ਧਰਿਆ ਸੋਏ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰ ਸਿਮਰੈ ਨਖੇਤਰ ਅਬਰ ਧਰੁਵ ਮੰਡਲ ਨਾਰਦਾਦ ਪ੍ਰਹਲਾਦ ਵਰਾ ਸਸਿਰ ਅਰ ਸੂਰ ਨਾਮ ਓਲਾਸੈ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਉਦੋ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖਹਰਿਆ ਸੋਈ ਨਾਮ ਅਛਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀ ਤਪੀਸਰ ਮਨ ਬਸਿਆ ਸੋਈ ਨਾਮ ਸਿਮਰ ਗੰਗੇਵ ਪਿਤਾ ਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ
ਨਾਮ ਕਿਤ ਸੰਸਾਰ ਕਿਰਨ ਰੱਬ ਸੁਰ ਤੁਰ ਸਾਖੈ ਉੱਤਰ ਦੱਖਣ ਪੁੱਬ ਦੇਸ ਪਛਚਿਮ ਜਸ ਭਾਖੈ ਜਨਮ ਤਾਂ ਇਹੋ ਸਕਿਆਇਤ ਜਿਤ ਨਾਮ ਹਰਿ ਦੈ ਨਵਾਸੈ ਸੁਰ ਨਰ ਗਣ ਗੰਧਰਬ ਛੇ ਦਰਸਨ ਆਸਾਸ ਭਲੋ ਪ੍ਰਸਿੱਧ ਤੇ ਜੋਤਨੋ ਕੱਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈਂ ਪਾਇਓ ਨਾਮ ਧਿਆਵੈ ਦੇਵ ਤੇਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਿਹ ਨਾਮ ਸਮਾਧਿਓ ਹਰਖ ਸੋਗ ਸਮਕਰ ਸਹਾਰੇ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤਸਦੀਓ ਕਰਤਾਰ ਸਤ ਸੂਰੋ ਅਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੁ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਾਵਲ ਤੁਜਾ ਸੇਤ ਵੈਕੁੰਠ ਬੀਣਾ ਪਰ ਸਹਿ ਸੰਤ ਪਿਆਰ ਜੈ ਕਰਤਾ ਰਹਿ ਸੰਯੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਰਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਇਤ ਜਨਮ ਕਲ ਉਚਰੈ ਗੁਰ ਪਰ ਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣ ਸਿਰ ਸਨਮੁਖ ਮੁਖ ਜੋ ਵੈ ਹਿਰਦੈ ਵਸੈ ਵਾਹ ਵਾਂਗ ਜੋ ਤੀਨ ਲੋਕਾਂਤਰ ਮੋਹੈ ਸਦਾ ਹਿਰਦੈ ਵਸੈ ਅਕਹੀਓ ਸੋਏ ਰਸਤਨ ਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਾਹਿਤਕ ਨਿਸ਼ਾਨ ਸੱਚੋ ਕਰਮ ਕੱਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰੂ ਤਿਲਕ ਸਰਬ ਇੱਛ ਤਿੰਨ ਪਾਇਓ ਚਰਨ ਤਾਂ ਪਰ ਸਕਿਆਇਤ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਕਿਆਇਤ ਹੱਥ ਲੱਗੈ ਗੁਰ ਅਮਰ ਪੈ ਜੀਹ ਤਾਂ ਪਰ ਸਕਿਆਇਤ ਜੀਹ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕਿਆਇਤ ਨੈਣ ਗੁਰ ਅਮਰ ਪਖਿਜੈ ਸ੍ਰਵਣ ਤਾਂ ਪਰ ਸਕਿਆਇਤ ਸ੍ਰਵਣ ਗੁਰ ਅਮਰ ਸੁਣਿਜੈ ਸਕਿਆਇਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਿਕਿਆਇਤ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁੱਖ ਤੇ ਨਰ ਨੋ ਧਨ ਨਹਿ ਨੋ ਕਹੀ ਹੈ ਤੇ ਨਰ ਸੋਕ ਨੋ ਹੂਐ ਤੇ ਨਰ ਆਸੇ ਅੰਤ ਨ ਲਹੀਐ ਤੇ ਨਰ ਸੇਵ ਨੋ ਕਰ ਹੈ ਤੇ ਨਰ ਸਹਿ ਸਹਿ ਸਮੁਪ ਹੈ ਤੇ ਨਰ ਦੁਲੀਚੈ ਬਹ ਹੈ ਤੇ ਨਰ ਉਥਪ ਬੇਥੁਪ ਹੈ ਸੁਖ ਲਹ ਹੈ ਤੇ ਨਰ ਸੰਸਾਰ ਮੈਂ ਅਭੈ ਪੱਟ ਰਿਪ ਮਧ ਤੇ ਸਕੈਤ ਤੇ ਨਰ ਜਾਲ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ ਸਮਹਿਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਤੀਸ ਨਖੀਣੋ ਇੱਕੋ ਜੇ ਲਾਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮ ਹੈ ਸਮਾਣੀ ਜੇ ਮਤ ਤਰਲੋਚਨ ਚਿਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਤ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਜਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬੇਨਾਸੈ ਗੁਰ ਅਮਰਦਾਸ ਪਰਸੀਐ ਸਿਰ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕਹਿ ਇੱਕ ਬਿਨ ਦੁਗੁਣ ਜੋ ਤੋ ਰਹਿ ਜਾ ਸਮੰਤਰ ਮਾਨ ਵਹਿਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਬ ਰਹਿਓ ਚਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਬਖਾਣੋ ਜੋ ਗੁਣ ਅਲਖ ਅਗੰਮ ਤਿਨੈ ਗੁਣ ਅੰਤ ਨ ਜਾਣੋ ਬਹਿਥੋ ਬਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਨ
ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਪਾਸਰਨ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਹਿ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਰ ਸੰਤੋਖ ਪਿਕ ਦਰਸਨ ਗੁਰ ਸਿੱਖੈ ਸਰਨ ਪਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਭਾਈ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੌਹੁਰ ਦਰਿਆਉ ਪਲ ਗਡਵੰਤ ਹੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਬੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਰ ਸੰਗਤ ਹਾਂ ਤਕੋ ਤੇਰਾ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਪਾ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਬ ਤੂੰ ਰੱਖੈ ਤਿਵ ਰਹੋ ਭਿੱਖੇ ਕੀ ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿਤਹਿ ਲਿਬਲਾਵੈ ਕਾਮ ਕ੍ਰੋਧ ਬਸ ਕਰੈ ਪਵਨ ਉਡੰਤ ਨਤਾਵੈ ਨਿਰੰਕਾਰ ਕੈ ਬਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਆ ਹੈ ਮੁਖੋਂ ਇਹ ਪੰਡਿਤ ਮਿੱਠੇ ਬਰਸ ਏ ਕਹੋ ਫਿਰਿਓ ਕਿਨੈ ਨਹ ਪਰਚੋ ਲਾਇਓ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹਾਂ ਕਿਆ ਕਹਾਂ ਗੁਰ ਦਈਏ ਮਲਾਇਓ ਭਿਖਿਆ ਜਿਬ ਤੂੰ ਰੱਖੈ ਤਿਬ ਰਹੋ ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀ ਲੈ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਪੂਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਭਣ ਤੈ ਦਲ ਜਿਤੋ ਇਵ ਜੁਧ ਕਰ ਕਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੇ ਬਨ ਆਵੈ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗਾਉਣ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨੈ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਨਾਸੀ ਅਵਗਤ ਧਿਆਇਓ ਤਿਸ ਪੇਟੇ ਦਾਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ ਅਮੈ ਨਾਮ ਜਾ ਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਛੁੱਟਤ ਪ੍ਰਵਾਹ ਅਮੈ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪਵਜਿਨ ਹੋ ਸੇਵਾ ਕਰੀਆ ਤਿਨ ਭਉ ਨਿਵਾਰ ਅਨਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਸਤਿਗੁਰੂ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਬਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਘਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰੜਾਇਆ ਤਿਸ ਪ੍ਰਸਾਦ ਬਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਅਨਭਉ ਅਨੁਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ
ਮੇਟਿਆ ਜਨਮਾਂਤ ਮਰਨ ਭਉ ਭਾਗਾ ਸਿਤਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਹਿਰਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੋ ਮਤ ਗੁਰ ਅਮਰ ਅਮਰ ਬਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਗਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸੁਨਾਹੋ ਮ ਫੁਟੈ ਸਤਿਗੁਰ ਪਰਵਾਨ ਬਿਦ ਨਾ ਸਿਰਿਓ ਜਗ ਜਸਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਪਹਿ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦਰੜਾਇਓ ਨਾਭ ਨਿਧ ਨਾਮ ਨਿਧਾਨ ਰਿਧ ਸਿਧਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਰੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੇ ਨਾ ਹੁਟੈ ਸਤਿਗੁਰ ਸ਼ਬਦ ਅਥਾਹੋ ਅਮੈ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਾਵਿਓ ਜਗਤ ਗੁਰ ਬਚਨ ਤਰਾਇਓ ਅਵਗਤ ਅਗੋਚਰ ਅਪਾਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤ ਹੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਆ ਹੈ ਧਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਇ ਚੋ ਸਦਾ ਸੀਲ ਸਨਾਹੋ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਆਜੋ ਨਿਓ ਭਲੋ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਵਾਸ ਗੁਰਜਨ ਕੋ ਸੋ ਪ੍ਰਸੰਨ ਨਾਮ ਹਰਿਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰਜਨ ਕੋ ਸੋ ਪ੍ਰਸੰਨ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪ੍ਰਮਾਨ ਗੁਰ ਪਾਇਓ ਤਿਨ ਸਕੈ ਥੋ ਜਨਮ ਜਗ ਸ੍ਰੀ ਗੁਰ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੋਤ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ

ਮੱਖਣ ਮਾਤਰ ਜਾ ਕੋ ਦ੍ਰਿਸ਼ਟ ਧਾਰ ਸਭ ਦ੍ਰਿਧ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਬਖਿਆਤਾ ਐਨ ਸਤਿਆਨ ਧਾਵੈ ਪਾਲਕ ਨ ਸੋਵੈ ਜੀਉ।

ਮਨ ਪ੍ਰਾਣੇ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ। ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸ੍ਰੇਉ ਏਕ ਮੁਖ ਰਸਨਾ ਰਸਹੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਨੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨ ਗੁਰ ਰਿਦ ਧਰ ਨਲ ਕਬ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨ ਸੁਵਾਸ ਜਾਸ ਸਿਮਰਤ ਅਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਵਾਰੇ ਜੀ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕਿਨ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜ ਗੁਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸ ਧਾਰੇ ਉਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦਿਓ ਸੋਰ ਨਰ ਸਬਤ ਸਮੁੰਦਰ ਕੇ ਧਾਰੇ ਉਤਰ ਪਵਨ ਜਾਸ ਸੋਏ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚਹੋ ਕੰਚਨ ਭਾਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿੰਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਇਆ ਜਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਬਦਿਜੈ ਜਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸੱਚਹਿ ਘਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਹਤੇ ਰਹੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹੇ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਾਥ ਕਲ ਜੁਗ ਸੁਨਤ ਸਮਾਧ ਬਾਜਤ ਜਿਸ ਕੇਰੇ ਪੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਾਜਤ ਤਹਿਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੇ ਜੋ ਪਿਆਸ ਪਿਊਸ ਪਵਨ ਕੇ ਬੰਸ਼ਤ ਸਿੱਧ ਕੋ ਬਿੱਧ ਮਲਾਇਓ ਪੂਰਨ ਪੋਮਨ ਠੌਰ ਬਸੋ ਰਸਵਾਸਨ ਸਿਉ ਜੋ ਦਹੰ ਦਿਸ ਧਾਇਓ ਗੋਬਿੰਦ ਵਾਲ ਗੋਬਿੰਦ ਪੂਰੀ ਸਮ ਜਲਣ ਤੀਰ ਬਿਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਵਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਇਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ ਪਾਰੇ ਕਰਿਆਜ ਹੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਹਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਹਿ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ

ਰਾਖੋ ਦਾਸ ਪਾਠ ਕੀ ਲਾਜ ਝੋਲਣਾ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੈ ਨਾਮ ਨਵਨਿਧ ਅਪੈ ਰਸਨ ਐਨ ਸਰਸੈ ਸਤ ਕਰ ਜਾਨੀਓ। ਪੁਨ ਪ੍ਰੇਮ ਰੰਗ ਪਾਈਐ ਗੁਰਮੁਖਿ ਧਿਆਈਐ ਅੰਨ ਮਾਰਗ ਤਜੋ ਭਜੋ ਹਰ ਗਿਆਨੀਓ। ਬਚਨ ਗੁਰ ਰਿਧ ਧਰੋ ਪੰਚ ਭੂ ਵਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ। ਜੋ ਤਾ ਸਭ ਸੁਖ ਇਤ ਉਦ ਤੁਮ ਬੰਛ ਬੋ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਐਨਸ ਕਰਹੋ ਬਚਨ ਗੁਰ ਹਿਰਦੈ ਧਰ। ਪਨ ਗੁਰੂ ਬਿਮਲ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰਹੋ ਸੰਤ ਗੁਰਸਿਖ ਤਰਹੋ ਨਾਮ ਸੱਚ ਰੰਗ ਸਰ। ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਮੁਗਧ ਮਨ ਭ੍ਰਮ ਤਜਹੋ ਨਾਮ ਗੁਰਮੁਖ ਭਜਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਉਦ ਗੁਰ ਗਹਿਰ ਗੰਭੀਰ ਬੇਅੰਤ ਹਾਰ ਨਾਮ ਨਗ ਹੀਰ ਮਾਣ ਮਿਲਤ ਲੈ ਭਲਾਈਐ। ਪਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੱਟ ਕੰਤ ਸਾਧੁ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਹਾਈਐ। ਨਾਮ ਨਿਰਵਾਨ ਨਿਧਾਨ ਹਰ ਉਰ ਧਰਹੋ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ ਤੇ ਤੀਸ ਗੁਰਬਚਨ ਸੁਨ ਕੰਨ ਰੇ। ਫੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ। ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖੈ ਤਰਹਿ ਇਕ ਨਾਮ ਲਗ ਤਜੋ ਰਸ ਅਨ ਰੇ। ਦਾਸ ਬੇਨਤ ਕਹੈ ਨਾਮ ਗੁਰਮੁਖ ਲਾਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਹੰ ਹਸਤ ਕਮਲ ਮਾਥੇ ਪਰ ਧਰੀਆਂ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ। ਗੁਰ ਕੇ ਬਚਨ ਸਤ ਜੀ ਧਾਰ ਹੋ ਮਾਨਸ ਜਨਮ ਦੇਹ ਨਿਸਤਾਰ ਹੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਾਪਾਈਐ ਗੁਰਬਿਨ ਮੁਕਤ ਨਾ ਹੋਈ। ਗੁਰ ਨਾਨਕ ਨਿਕਟ ਵਸੈ ਬਨਵਾਰੀ ਤੈਂ ਲਹਿਣਾ ਥਾਪ ਜੋਤ ਜਗਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਂ ਬੰਧੈ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਂ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨ ਸਤਿਗੁਰ ਗੁਰਸੇਵ ਅਲੱਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਧਰਨ ਜੈ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ ਕਰ ਬਚਿਤ ਚਾਹੋ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਾਘਵੰਸ਼ ਤਿਲਕ ਸੁੰਦਰ ਦਸਰਥ ਘਰ ਮੁਨ ਬੰਛਾ ਜਾ ਕੀ ਸਰਣ ਸਤਿਗੁਰ ਗੁਰਸੇਵ ਅਲੱਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦ ਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਥਾ ਗਈ ਅਬ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਰਗੁਰ ਗੁਰਸੇਵ ਅਲੱਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇੱਕ ਪੜ੍ਹੈ ਸੁਨੈ ਗਾਵੈ ਪ੍ਰਭਾਤ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਧ ਸਹਿਤ ਕਰੂੰ ਕੰਚਨ ਤਨ ਹੋਏ ਪਰਸ ਪਾਰਸ ਕਹੋ ਜੋਤ ਸਰੂਪੀ ਧਿਆਨ ਧਰੂੰ
ਜਗ ਜੀਵਨ ਜਗਨਾਥ, ਜਲ ਥਲ ਮਹਿ ਪੂਰ ਰਹਿਆ। ਜਗ ਜੀਵਨ ਜਗਨਾਥ, ਜਲ ਥਲ ਮਹਿ ਰਹਿਆ ਪੂਰ, ਬਹੁ ਬਿਧ ਵਰਣ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ। ਜਿਨੋ ਬਾਤ ਨਿਹਚਲ ਤਰੋ ਜਾਨੀ, ਤੇਈ ਜੀਵ ਕਾਲ ਤੇ ਬਚਾ, ਤਿਨ ਤਰਿਓ ਸਮੁੰਦਰ ਰੁਦਰ, ਖਿਨ ਇੱਕ ਮਹਿ ਜਲ ਹਰ ਬਿਮ ਜੁਗਤ ਜਗ ਰਚਾ, ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਸ੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕਰਮ ਸੇਵੀਐ ਸੱਚਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ। ਕਬਲ ਨੈਨ ਮਧੁਰ ਵੈਨ ਕੋਟ ਸੈਨ ਸੰਗ, ਸੋਭ ਕਹਿਤ ਮਾਂ ਜਸੋਧ, ਜਿਸੈ ਦਹੀਂ ਪਾਤ ਖਾਹਿ ਜੀਉ। ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਕਿੰਕਨੀ ਸ਼ਬਦ ਝਨਤਕਾਰ ਖੇਲ ਪਾਹਿ ਜੀਉ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਇਸ ਬੰਮ ਗਿਆਨ ਧਿਆਨ ਤਰਤ ਹੀ ਅਚਾਹਿ ਜੀਉ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ। ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ, ਬੇਸਮਾਰ ਸਰਬਰ ਕੋ ਕਾਹਿ ਜੀਉ। ਸੁਤਰ ਚਿਤ ਭਗਤ ਹਿਤ ਭੇਗ ਧਰਿਓ, ਹਰਨਾਕਸ ਹਰਿਓ ਨਖ ਬਦਾਰ ਜੀਉ। ਸੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ, ਅਪਰੰਪਰ ਪਾਰ ਬ੍ਰਹਮ ਲਖਿਆ ਕੌਣ ਤਾਹਿ ਜੀਓ। ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਪੀਤ ਬਸਨ ਕੁੰਦ ਦਸਨ, ਪ੍ਰਿਆ ਸਹਿਤ ਕੰਠ ਮਾਲ, ਮੁਕਟ ਸੀਸ ਮੋਰ ਪੰਖ ਚਾਹਿ ਜੀਉ। ਬੇਬ ਜੀਰ ਬੜੇ ਧੀਰ, ਧਰਮ ਅੰਗ ਅਲਖ ਅਗਮ, ਖੇਲ ਕੀਆ ਆਪਣੇ ਉਸ਼ਾਹਿ ਜੀਉ। ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹਿ ਅਸਮਾਏ, ਸੁਤੈ ਸਿੱਧ ਰੂਪ ਧਰਿਓ ਸਾਹਨ ਕੈ ਸਾਹਿ ਜੀਉ। ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ। ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ। ਬਲੈ ਛਲਣ ਸਬਲ ਮਲਣ, ਭਗਤ ਫਲਣ ਕਾਨ ਕੁਆਰ, ਨਹਿ ਕਲੰਕ ਬਜੇ ਡੰਕ, ਚੜੂ ਦਲ ਰਵਿੰਦ ਜੀਉ। ਰਾਮ ਰਵਣ ਦੁਰਤ ਦਵਨ, ਸਕਲ ਪਵਨ ਕੁਸਲ ਕਰਨ, ਸਰਬਭੂਤ ਆਪ ਹੀ ਦੇਵਾਦ ਦੇਵ, ਸਹਿ ਸਮੁਖ ਫਨਿੰਦ ਜੀਉ। ਜਰਮ ਕਰਮ ਮੱਛ ਕਛ ਹੋ ਬਰਾ, ਹਜਾ ਮਨਾ ਕੈ ਕੂਲ, ਖੇਲ ਖੇਲਿਓ ਜਨ ਗਿੰਦ ਜੀਉ। ਨਾਮ ਸਾਰ ਹੀਏ ਧਾਰ, ਤਾਜ ਵਿਕਾਰ ਮਨ ਗਯੰਦ। ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਨ ਮੰਤਰ ਇਹੈ, ਨਿਸਵਸਰ ਹੋਏ ਕਲਿਆਣ, ਲਹਿ ਪਰਮ ਗਤ ਜੀਉ। ਕਾਮ ਕ੍ਰੋਧ ਲੋਭ ਮੋਹ, ਜਣ ਜਣ ਸੋ ਛਾੜ ਤੋਹੋ, ਹੋਮੇ ਕਾ ਫੰਦ ਕਾਟ, ਸਾਧ ਸੰਗ ਰਤ ਜੀਉ। ਦੇਹ ਗੇਹੋ ਤ੍ਰੈ ਸੁਨੇਹੋ, ਚਿਤ ਬਲਾਸ ਜਗਤ ਇਹੋ, ਚਰਨ ਕਮਲ ਸਦਾ ਸਿਓ, ਦ੍ਰਿੜਤਾ ਕਰ ਮਤ ਜੀਉ। ਨਾਮ ਸਾਰ ਹੀ ਧਾਰ, ਤਾਜ ਵਿਕਾਰ ਮਨ ਗਯੰਦ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨ ਸਕੈ ਕੋ ਤੂੰ ਕਦ ਕਾ, ਬ੍ਰਹਮਾ ਬਿਸਨ ਸਿਰੇ ਤੈ ਅਗਨਤ, ਤਿਨ ਕੋ ਮੋਹ ਭਇਆ ਮਨ ਮਦਕ। ਚਬਰਾਸੀ ਲਖ ਜੋਨ ਉਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ, ਸੇਵਕ ਕਾ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਵਾਹੋ ਵਾਹੋ ਕਾ ਵੱਡਾ ਤਮਾਸਾ, ਆਪੇ ਹੱਸਾ ਆਪ ਹੀ ਚਿਤ ਬੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਠਲ ਥੰਮਨ, ਆਪੇ ਕੀ ਆ ਘਟਘਟ ਵਾਸਾ, ਆਪੇ ਨਰ ਆਪੇ ਫਨਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰ ਹੋ, ਵਾਹੋ ਵਾਹੋ ਕਾ ਵੱਡਾ ਤਮਾਸਾ, ਕੀ ਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ।

अरण्यन जजना गुर प्रसाद पाया परमार्थ सरसंग सेती मन खचना किया खेल बड़ मेल तमासा वाह गुरु तेरी सब रचना अगम अनंत अनाद आद जिस कोय न जाने सह ब्रंच तर ध्यान नितह जिस वेद बखाने निरंकार निर्वैर अवर नहीं दूसर कोई भंजन गण समथ तरन तारण प्रभ सोई नाना प्रकार जिन जग कियो जन मथुरा रसना रस श्री सत नाम करता पुरख गुरु रामदास चित है बसै गुरु समरथ गह करिया ध्रुव बुद्ध समत समारण कौ पुन त्रम तुजा फैरंत सदा अग पुंज तरंग निवारण कौ मथुरा जन जान कही जी साच सो और कछु ना बेचारण कौ हर नाम बोहित बडो कल मैं पव सागर पार उतारण कौ संत ही सतसंगत संग सो रंग रते जिस गावत है धर्म पंथ धर्यो धरनी तर आप रहे लिव धारण तावत है मथुरा पन भाग भले उनके मन इच्छित ही फल पावत है रब के सुत को तिन त्रास कहां जो चरण गुरु चित लावत है निर्मल नाम सुदा पर पूरन शब्द तरंग प्रगटत दिन आगर गहर गंभीर अथाह आत वड सुबर सदा सबिद रतनागर संत मराल करह कंतूहल तिन जम त्रास मिट्यो दुख कागर कल युग दुर्द दूर कर बेको दर्शन गुरु सगल सुख सागर जाको मनो ध्यान धर फिरत सगल जुग कब हुक को पावा आत्म पर गस को वेद बाणी सहित ब्रंच जस गावा जाको सैब मुन गहना तो जात को भलास को जाको जोगी जति सिद्ध साधक अनेक तप जटा जूट भेख किए फिर तो उदास को सो तिन सतगुरु सुख पाए कृपा धारी जी नाम की बड़ाई दई गुर रामदास को नाम निधान ध्यान अंतर्गत तेज पुंज तह लोग परगासे देखत दर्श भटक भ्रम भजत दुख पर हर सुख सहज बिगासे सेवक सिख सदा अत लुभत अल समूह ज्यो कुसम सुवासे विद्यमान गुर आप थप्यो थिर सचो तख्त गुरु रामदास तार्यो संसार माया मद मोहित अमृत नाम दियो समरथ फुन कीरत बंत सदा सुख संपत रिद अर सिद्ध न छोड़े साथ दान बड़ो अत बंत महाबल सेवक दास कहो एह तथ ताहे कहां प्रवाह काहू की जाके बसीस धर्यो गुर हथ तीन भवन भरपूर रहो सोई अपन सरस कियो ना जगत कोई आपन आप ही उपायो सुर नर असुर अंत नहीं पायो नहीं अंत सुरे असुर है नार गण गंधर्व को जंत फिरे अवनाशी अचल अजोने संपहो पुरखोत्तम अपार परे कर्ण कारण समरथ सदा सोई सर्व जी मन त्यायो श्री गुरु रामदास जयो जय जग मैं तय हर परम पद पायो सतगुरु नानक भगत करी एक मन तन मन धन गोबिंद दियो अंगद अनंत मूर्त निज तारी अगम ज्ञान रस रस्यो हियो गुरु अमरदास करतार कियो बस वाहो वाहो कर त्यायो श्री गुरु रामदास जयो जय जग मह तय हर परम पद पायो नारद ध्रुव प्रहलाद सुदामा पव भगत हर के जुगनु अम्बरीक जय देव तरलोचन नामा अवर कबीर भण तिनको अवतार भयो कल पिंतर जस जगतर पर छायो श्री गुरु रामदास जयो जय जग मह तै हर परम पद पायो मनसा कर समरंत तुजै नर काम क्रोध मिट्यो जो तिन बाचा कर समरंत तुजै तिन दुख दरिद्र मिट्यो जो खिण कर्म कर तो दर्श परस पारस सर बल पट जस गायो श्री गुरु रामदास जयो जय जग मह तै हर परम पद पायो
ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਟਾਵੈ ਜੈ ਸਤਿਗੁਰ ਸਿਮਰੰਤ ਰਿੱਧ ਸਿੱਧ ਨਭ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਟਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿੰਦਰ ਅੰਧਿਆਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੁੜ ਲੱਗ ਗਏ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਪਿਵ ਗੁਰ ਅਮਰਦਾਸ ਕਾ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲਿ ਅਗਰ ਪ੍ਰਗਟ ਸੁਵਾਸ ਧਰੂ ਪ੍ਰਹਿਲਾਦ ਕੁਬੀਰ ਤਲੋਚਨ ਨਾਮ ਲੈਤ ਉਪਜਿਉ ਜੋ ਪ੍ਰਗਾਸ ਜੈ ਪਿਖਤ ਹਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਹੀ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜਿਹੀ ਕਛ ਕਹੀ ਨਾ ਜਾਈ ਸੋਢੀ ਸ੍ਰਿਟ ਸਗਲ ਤਾਰਨ ਕੋ ਆਪ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤੋਂ ਪੰਧ ਸੁਣਿਓ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਮੋਹ ਮਲ ਬੈ ਵਸ ਕੀਓ ਕੰਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਾਪ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰਨਰ ਸਾਧਕ ਸਿੱਧ ਸਿੱਖ ਸੇਵੰਤ ਧੁਰ ਹੈ ਧੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤਰਹ ਲੋ ਹੈ ਅਗਮ ਨਿਗਮ ਉਧਰਨ ਜਰਾ ਜੰਮ ਹੈ ਆਰੋ ਹੈ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜੈ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕੋ ਜੈਤ ਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦਰੜਾਇਓ ਆਗਮੈ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਬਰਤਾਇਆ ਸਤਯੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੇ ਸੰਭਵਿਓ ਸੋ ਜਸ ਕਲ ਕਵੀਅਨ ਵਖਾਣਿਓ
ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ, ਗੁਰ ਰਾਮਦਾਸ ਅਰਜਨ ਵਰਿਓ, ਪਾਰਸ ਪਰਸ ਪਰਮਾਨ, ਸਰਜੀਵਨ ਅਰਜਨ ਅਮੋਲ, ਅਜੋ ਨੀ ਸੰਭਉ ਭੈ ਭੰਜਨ ਪਰ ਦੁੱਖ ਨਿਵਾਰ, ਅਪਾਰ ਅਨੰਭਉ ਅਗਹਿ ਗਹਨ ਭ੍ਰਮ ਭ੍ਰਾਂਤ ਦਹਿਨ, ਸੀਤਲ ਸੁਖਦਾਤੋ ਅਸੰਭਉ ਉਦਵਿਓ, ਪੁਰਖ ਪੂਰਨ ਬੈਦਾਤੋ, ਨਾਨਕ ਆਦਿ ਅੰਗਦ ਅਮਰ, ਸਤਿਗੁਰ ਸ਼ਬਦ ਸਮਾਇਓ। ਧੰਨ ਧੰਨ ਗੁਰੁ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ, ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ, ਗੁਰਪੂਰਾ ਪਾਇਓ ਬਡਭਾਗੀ, ਲਿਬ ਲਾਗੀ ਮੇਦਨ ਭਰ ਸਹਿਤਾ, ਭੈ ਭੰਜਨ ਪਰ ਪੀਰ ਨਿਵਾਰਨ, ਕਲ ਤੁ ਸਹਾਰ ਤੋਹੇ ਜਸ ਬਕਤਾ, ਕੁਲ ਸੋਢੇ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਵਿਸਾਰਨ, ਸਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਨ, ਸਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਨ, ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨਾ ਹੁਟੈ, ਸਤ ਬੰਤ ਹਰ ਨਾਮ ਮੰਤਰ, ਨਵ ਨਿਦ ਨਾਨਕ ਹੁਟੈ, ਗੁਰੂ ਰਾਮਦਾਸ ਤਨ ਸਰਬ ਮਹਿ ਸਹਿ, ਚੰਦੋਆ ਤਾਣਿਓ ਗੁਰੇ ਅਰਜਨ ਕਲ ਉਚਰੈ, ਤੈ ਰਾਜ ਜੋਗ ਰਸ ਜਾਣਿਓ, ਭੈ ਨਿਰਪਉ ਮਾਣਿਓ, ਲਾਖ ਮਹਿ ਅਲਖ ਲਖਾਇਓ, ਅਗਮ ਗੋਚਰ ਗਤ ਗੰਭੀਰ, ਸਤਿਗੁਰ ਪਰਚਾਇਓ, ਗੁਰ ਪਰਚੈ ਪਰਮਾਨ, ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ, ਅਭਾਰ ਸਰ ਸੁਭਰ ਪਰਹਾਇਓ, ਗੁਰਗਮ ਪਰਮਾਨ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ, ਤੈ ਸਹਿਜ ਯੋਗ ਨਿਜ ਪਾਇਓ, ਅਮਿਓ ਰਸਨਾ ਬਦਨ ਬਰਦਾਤ, ਅਲਖ ਅਪਾਰ ਗੁਰਸੂਰ, ਸਬਦ ਹਉ ਮੈਂ ਨਿਵਾਰਿਓ, ਪੰਚ ਹਰਨ ਦਲਿਓ, ਸੁਨ ਸਹਿਜ ਨਿਜ ਕਰ ਸਹਾਰਿਓ, ਹਰ ਨਾਮ ਲਾਗ ਜਗ ਉਧਰਿਓ, ਸਤਿਗੁਰੂ ਨਿਦੈ ਬਸਾਇਓ, ਗੁਰ ਅਰਜਨ ਕਲ ਉਚਰੈ, ਤੈ ਜਨ ਕੈ ਕਲ ਸਦੀ ਪਾਇਓ, ਸੋਰਠੇ ਗੁਰ ਅਰਜਨ ਪੁਰਖ ਪਰਮਾਨ, ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ, ਭਵਜਲ ਸਾਹਿਰ ਸੇਤ, ਨਾਮ ਹਰੀ ਕਾ ਬੋਹਿਤਾ, ਤੋ ਸਤਿਗੁਰ ਸੰਹੇਤ, ਨਾਮ ਲਾਗ ਜਗ ਉਧਰਿਓ, ਜਗਤ ਉਧਾਰ ਨਾਮ, ਸਤਿਗੁਰੂ ਤੁਠੈ ਪਾਇਓ, ਅਬ ਨਾਹੀ ਅਬਰ ਸਰ ਕਾਮ, ਬਾਰੰਤਰ ਪੂਰੀ ਪੜੀ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਫਿਰ ਕੀਓ, ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮ ਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ, ਗੁਰ ਅਰਜਨ ਭਿਖੋ ਨੈਣ, ਸਤ ਰੂਪ ਸਤ ਨਾਮ, ਸਤ ਸੰਤੋਖ ਧਰਿਓ ਉਰ, ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ, ਮਸਤਕ ਧੁਰ ਪ੍ਰਗਟ ਜੋਤ, ਜਗ ਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ, ਭਨ ਮਥੁਰਾ ਮੂਰਤ ਸਦਾ ਥਿਰ, ਲਾਇ ਚਿਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲੱਗ ਬੇਤਰ ਹੋ, ਤਹਿ ਜਨ ਜਚ ਹੋ ਜਗਤ ਧੁਰ ਪਾਰ ਜਾਨੀ ਅਤ, ਬਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ, ਪਰਮ ਅਤੀਤ ਪਰਮੇਸ਼ਰ ਕਾ ਰੰਗ ਰੰਗਿਓ, ਬਾਸਨਾ ਤੇ ਬਾਹਰ ਭੈ ਦੇਖੀਅਤ ਧਾਮ ਸਿਉ, ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ, ਮਥੁਰਾ ਕੋ ਪ੍ਰਭ ਸਰਭ ਮੈਂ ਅਰਜਨ ਗੁਰ, ਭਗਤ ਕਾ ਹੇਤ ਪਾਏ ਰਹੇ ਓ ਮਿਲ ਰਾਮ ਸਿਉ, ਅੰਤ ਨ ਪਾਵਤ ਦੇਵ ਸਭਾ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਪੁਨ ਬੇਦ ਬਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੀ ਤਰੀ, ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ, ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅਮਰਤ ਨਾਮ ਪੀਓ, ਇਹ ਪਦ ਤੇ ਮਤ ਚੂਕੈ ਹਰੇ ਮਨ, ਭੇਦ ਬਭੇਦ ਨ ਜਾਣ ਬੀਓ,
ਪਰਤਾ ਸ਼ਰਦਾ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲਓ ਨਹੀਂ ਭਾਗ ਲਲਾਰ ਉਦਾ ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਹਾਇਓ। ਕਲ ਘੋਰ ਸਮੁੰਦਰ ਮੈਂ ਬੂੜ ਤਥੇ ਕਬਹੂ ਮਿਟਹ ਨਹੀਂ ਰੇ ਪਛਤਾਇਓ।

ਫਿਰ ਸੰਕਟ ਜੋਨ ਗਰਭ ਨਾ ਆਇਓ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਧਾਰਨ, ਬਸ ਸੰਤ ਜਿਸ ਰਿਦੈ ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਸਮਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ, ਭਇਓ ਤਹਿ ਸੰਸਰ ਸੋਈ। ਧਰਨ ਗਗਨ ਨਭ ਖੰਡ ਮੈਂ, ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪ੍ਰਾਨ ਬਾਚਿਐ, ਬੇਦ ਬ੍ਰਹਮਾ ਮੁਖ ਗਾਵੈ। ਅਜੈ ਚਾਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਵਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਹਰ ਪਹਿ ਗਇਓ, ਹਰ ਵੰਸ਼ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ੍ਰੀ ਗੁਰਮੋਇਓ। ਦੇਵਪੁਰੀ ਮੈਂ ਗਾਇਓ, ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ, ਰਹਿਸ ਕੀਓ ਸੁਰਦੇਵ ਤੋਹੇ, ਜਸ ਜੈ ਜੈ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ, ਕਾਟੇ ਸੋ ਪਾਪ ਤਿਨ ਨਰ ਹੋਂਕੇ, ਗੁਰ ਰਾਮਦਾਸ ਜਿਨ ਪਾਇਓ। ਚਤਰ ਸਿੰਘਾਸਨ ਪਿਰਥਮੀ, ਗੁਰ ਅਰਜਨ ਕੋ ਦੇ ਆਇਓ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਸਲੋਕ 12 ਤੇ ਵਧੀਕ, ਮਹੱਲਾ ਪਹਿਲਾ। ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸੱਸੜ ਸੋਈਆਂ ਕਿਬ ਕਰੀ, ਨਿਬੜ ਨਾ ਜਾਏ ਥਣੀ, ਗੱਚ ਜ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਸੇਪੀ ਢਹਿੰਦੇ ਡਿੱਠ ਮੈਂ, ਮੁੰਦ ਨਾ ਗਰਭ ਥਣੀ। ਸੁਣ ਮੁੰਦੇ ਹਰਨਾਖੀਏ, ਗੂੜਾ ਬਹਿਣ ਅਪਾਰ, ਪਹਿਲਾਂ ਬਸ ਜਾਨਕੈ ਤਾਂ ਕੀਚੈ ਬਾਪਾਰ, ਦੋਹੀ ਦਿੱਚੈ ਦੁਰਜਨਾ, ਮਿੱਤਰਾਂ ਕੂ ਜੈਕਾਰ। ਜਿਤ ਦੋਹੀ ਸੱਜਣ ਮਿਲਨ, ਲਹ ਮੁੰਦੇ ਵਿਚਾਰ, ਤਨ ਮਨ ਦੀ ਜੈ ਸੱਜਣਾ, ਐਸਾ ਹਸਨਸਾਰ, ਤੇ ਸੋ ਨਿਹੋ ਨਕੀ ਚਹੀ, ਜੇ ਦਿਸੈ ਚੱਲਣ ਹਾਰ, ਨਾਨਕ ਜਿੰਨੀ ਇਵ ਕਰ ਬੁੱਝਿਆ, ਤਿੰਨਾ ਬਿਟੋਂ ਕੁਰਬਾਨ, ਜੇ ਤੂੰ ਤਾਰੂ ਪਾਣ, ਤਾਹੂ ਪੁੱਛ ਤੜਨ ਕੱਲ, ਤਾਹੂ ਕਰੇ ਸੁਜਾਨ ਵੰਜਾ ਇੰਨੀ ਕੱਪਰੀ, ਝੜ ਚੱਖੜ ਉਹ ਹਾੜ, ਲਹਿਰੀ ਬਹਿਨ ਲਖੇ ਸਰੀ। ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੀ ਭਾਉ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ, ਹੈ ਕਰਕੇ ਉਹੀ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਨਾਉ ਲੈਣ ਹਰ ਕਰਨ ਸਮਾਏ, ਨਾਨਕ ਤਨ ਬਲਹਾਰ ਜਾਏ। ਰੇ ਮਨ ਡੀਗ ਨ ਡੋਲੀਐ, ਸਿੱਧਾ ਮਾਰਗ ਤਾਉ, ਪਾਛਾ ਬਾਗ ਡਰਾਵਨੋ, ਆਗਾ ਅਗਨ ਤਲਾਉ, ਸਹਿਸੇ ਜੀਅਰਾ ਪਰ ਰਹਿਓ, ਮਾ ਕੋ ਅਵਰ ਨ ਢੰਗ। ਨਾਨਕ ਗੁਰਮੁਖ ਛੁੱਟੀਐ, ਹਰ ਪ੍ਰੀਤਮ ਸਿਉ ਸੰਗ, ਬਾਗ ਮਰੈ ਮਨ ਮਾਰਿਐ, ਜੇ ਸਤਿਗੁਰ ਦੀਖਿਆ ਹੋਏ, ਆਪ ਪਛਾਣੈ ਹਰ ਮਿਲੈ, ਬਹੁੜ ਨ ਮਰਨਾ ਹੋਏ, ਕੀਚੜ ਹਾਥ ਨ ਬੂਡਈ ਇਕ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ, ਗੁਰ ਸਰਬਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਹੋ, ਬਿਨ ਗੁਰ ਨਿਧ ਜਲ ਨਾਹੇ, ਜਨਮ ਮਰੈ ਪਰਮਾਈਐ, ਜੇ ਲਖ ਕਰਮ ਕਮਾਹੇ, ਜਮ ਜਾ ਗਾਤ ਨ ਲੱਗੇ, ਜੇ ਚੱਲੈ ਸਤਿਗੁਰ ਪਾਈ। ਨਾਨਕ ਨੇ ਨਿਰਮਲ ਅਮਰ ਪਦ, ਗੁਰ ਹਰ ਮੇਲੈ ਮੇਲਾਏ, ਕੱਲਰ ਕੇਰੀ ਛੱਪੜੀ, ਕਊਆ ਮਲ ਮਲ ਨਹਾਏ, ਮਨ ਤਨ ਮਹਿਲਾ ਅਵਗਣੀ, ਚਿੰਜ ਭਰੀ ਗੰਧੀ ਆਏ, ਸਰਬਰ ਹੰਸ ਨ ਜਾਣਿਆ, ਕਾਗ ਕੁਪੰਖੀ ਸੰਗ, ਸਾਗਤ ਸੋ ਐਸੀ ਪ੍ਰੀਤ ਹੈ, ਬੂਜੋ ਗਿਆਨੀ ਰੰਗ, ਸਨ ਸਵਾ ਜੈਕਾਰ ਕਰ, ਗੁਰਮੁਖ ਕਰਮ ਕਮਾਹੋ, ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਪਾਓ, ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਪਾਓ, ਵੇਖਣ ਸੁਣ ਨਾ ਝੂਠ ਹੈ, ਮੁਖ ਝੂਠਾ ਆਲਾਓ, ਨਾਨਕ ਨਾਮ ਸਲਾਹੇ ਤੂੰ, ਹੋਰ ਹੋਮਾ ਆਵੋ ਜਾਓ। ਹੈਨ ਬਿਰਲੇ ਨਾਹੀ ਕਣੇ, ਫੈਲ ਪਕੜ ਸੰਸਾਰ, ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ, ਝੋਟਾ ਸੇਤੀ ਜੋ ਮਰੈ, ਲੱਗੀ ਸਾ ਪ੍ਰਵਾਨ, ਜਿਸਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪ੍ਰਵਾਨ, ਪਰਮ ਪੈਗਾਮ ਨਾ ਨਿਕਲੈ, ਲਾਇਆ ਤਿੰਨ ਸੁਜਾਨ।
ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜਰ ਲਾਏ ਕੂੜਾ ਪਾਜਿਆ, ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ, ਪਰਮ ਜੋਤ ਜਾ ਗਾਏ ਵਾਜਾ ਵਾਪਸੀ, ਮਨੋ ਜੇ ਅੰਧੇ ਕੂਪ ਕਹੇ ਅਬਿਰਦ ਨ ਜਾਣਨੀ, ਮਨ ਅੰਧਾ ਉਂਧਾ ਕਵਲ ਦਿਸਨ ਖਰੇ ਕਰੂਪ, ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨਾ ਵੇਦ ਨਾ ਕੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਪ ਤਵ ਸੰਜਮ ਕੁਮਾਵੈ ਕਰਮ, ਸੇਲ ਸੰਤੋਖ ਕਰ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ, ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦੁਰਗਾ ਪ੍ਰਵਾਨ, ਲੱਭ ਲੋਭ ਜੇ ਕੂੜ ਕਮਾਵੈ, ਆਪਣਾ ਕੀਤਾ ਆਪੇ ਪਾਵੈ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ, ਸਭਨੇ ਕੱਟੀ ਸੌ ਵਸੈ, ਸੈਬਨ ਖੱਟ ਨ ਕੋਈ, ਨਾਨਕ ਤੇ ਸੁਹਾਗਣੀ, ਜਨ ਗੁਰਮੁਖ ਪ੍ਰਗਟ ਹੋਏ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀਆ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ, ਨਾਲ ਕਰਾੜਾ ਦੋਸਤੀ, ਕੂੜੈ ਕੂੜੀ ਪਾਏ, ਮਰਨ ਜਾਪੈ ਮੂਲਿਆ, ਆਵੈ ਕਿਤੈ ਥਾਏ, ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋ ਨਾ ਬਾਕੀ, ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਹੀ ਅਵੇਹੀ ਗੱਲੈ, ਰਾਮ ਝੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਸੇਵਿਐ, ਮਨ ਤਨ ਜੁਝ ਅਪਾਰ, ਸੀਤਾ ਲੈ ਗਿਆ ਦਹਿਸਰੋ, ਲਛਮਣ ਮੂਹ ਸਰਾਪ, ਨਾਨਕ ਕਰਤਾ ਕਰਨ ਹਾਰ, ਕਰ ਵੇਖੈ ਥਾਪ ਅਥਾਪ, ਮਨ ਮੈਂ ਝੂਰੇ ਰਾਮ ਚੰਦ, ਸੀਤਾ ਲਛਮਣ ਜੋਗ, ਹਣਵੰਤਰ ਆਰਾਧਿਆ ਆਇਆ ਕਰ ਸੰਜੋਗ, ਭੂਲਾ ਦੇਤ ਨ ਸਮਝਈ ਤਿਨ ਪ੍ਰਭ ਕੀ ਇਹ ਕਾਮ, ਨਾਨਕ ਬੇਪਰਵਾਹ ਸੋ ਕਿਰਤਨ ਮਿਟਈ ਰਾਮ, ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ, ਲਾਹੌਰ ਸਹਿਰ ਅੰਮ੍ਰਿਤਸਰ ਸਿਵਤੀ ਦਾ ਘਰ, ਮਹੱਲਾ ਪਹਿਲਾ ਅਦੋਸਾ ਹੈ ਕਿਆ ਨੀਸਾਨੀ, ਉਹ ਦੋਸਾ ਹੈ ਕਿਆ ਨੀਸਾਨੀ, ਤੋੜ ਨਾ ਆਵੈ ਅੰਨੀ, ਅਦੋਸੀ ਘਰੇ ਹੀ ਬੁੱਠੀ, ਕੂਣੀ ਰੰਨੀ ਧੰਮੀ, ਸੱਤੀ ਰੰਨੀ ਘਰੇ ਸਿਆਪਾ, ਰੋਮਨ ਕੂੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ, ਬੱਬਰ ਤੂੰ ਹਰੀ ਆਵਲਾ, ਕਬਲਾ ਕੰਚਨ ਵਨ, ਕਹਿ ਦੋਖੜੈ ਸੜਿਓ ਹੇ, ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾਂ, ਜੈਸੇ ਤੀ ਮੇਰਾ ਸੰਗ, ਜਿਤ ਡਿੱਠਾ ਤਨ ਪਰ ਫੜਾ, ਜਿਤ ਡਿੱਠਾ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਦ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।